0: शिव की अपे रखै,
1: अपे नाम जपावै, जहने काज किरत सेवक की तहां तहां उठतावै। सेवक को निकटी हुए दिखावै, जो जो कहे ठाकर पै सेवक तत्काल हो आवै। तिस सेवक के हौं बलिहारी, जो अपने प्रभ पावै, तिसकी सोए सुनी मन हरिया, तिस नानक परसन आवै। सतगुरु गुरु अर्जन देव सच्चे पातशाह सेवक का जिक्र करते हैं, जो सच्चे दिलों अपने गुरु का सेवक बन जाता है, उस सेवक को सतगुरु जी कितना मान बख्श रहे हैं, उस सेवक को कितने मरातबे दे रहे हैं, या यूं कहो कि उस सेवक ते सतगुरु जी कितनिया मेहरां ते बख्शां कर रहे हैं। दुनिया का कम चाहे किन्ना भी औखा कम होवे, बंदा कर सकता है, जां बंदियां ने कर लिया है, पर सब तो औखा नाम जपना है। सतगुरु जी ने आप ही बाणी विच लिखिया कि आखण औखा साचा नाम, औखे तो औखा कम बंदा कर सकता है, पर सब तो औखा नाम जपना है। नाम जपना बड़ा औखा है, कह लेने कि बड़ा सिखाला है, पर है बड़ा औखा। पहला तो जपते ही नहीं, जे सतगुरु जी ने कृपा कर दिती तो फिर जपते हैं तो मन नहीं लगता। औखा जो हो पंडिता ने आके बेनती की गरीब नवाज, कलयुग का समा है, लोग कथा नहीं सुनते, जो कथा नहीं सुनते तो साडा गुजारा पूजा नाल ही भी बड़ी अखियाई है, गुजारा मुश्किल हो गया, रोटी भी चल नहीं सकती, क्योंकि कथा सुन कोई आंदा नहीं ते माया संगत ने लियानी, पूजा स्रोत्या ने लियानी है, सुन वालिया ने जग्यासुआ ने। तो गुरु साहब कहने लगे, पंडित तुसी साडे कोले रहा करो ते साडा वचन मनिया करो, सोनू खाना पीना फ्री, तुहानू सोहने वस्त्र देवांगे, ते लोड़ अनुसार माया भी बख्शा। गरीब नवाज तुहाडे पास तो आ जाइए, पर ड्यूटी की है? महाराज कहेंगे सोनू ड्यूटी भी सिखाली दसांगे, ये नहीं क्योंकि तुसी पंडित लोग हो, विद्यावान कथाकार भी तुहानू हाली बहन ला दीए जां टोकरी चकन ला दीए, तुहाडे कोल ओह काम होने ही नहीं, तुहानू असीं ओही काम दसांगे जिहड़ा तुसीं काम करन योग हो जां कर सकदे। बेशक गुरु घर च गुरु एक सेवा नेक, अनक भांत कर सेवा करिए, अनेक प्रकार दी सेवा है, इमारतां बन रहियां, पढ़ाइयां हो रहियां हन, ਵਾਸਤੇ ਫੌਜ ਵੀ ਤਿਆਰ ਹੋ ਰਹੀ ਹੈ। ਹੁਣ ਫੌਜ ਦੀ ਜਿਹੜੀ ਟ੍ਰੇਨਿੰਗ ਹੈ, ਸਿਖਲਾਈ ਹੈ, ਬੜੀ ਔਖੀ ਹੁੰਦੀ ਹੈ। ਆ ਕੇ ਤੁਹਾਨੂੰ ਔਖਾ ਕੰਮ ਨਹੀਂ ਦੱਸਦੇ। ਗਰੀਬ ਨੂੰ ਆਜ ਹੁਕਮ ਕਰੋ, ਕਹਿਣ ਲੱਗੇ ਮਾਲਾ ਪਕੜ ਲਓ, ਉਹਦਾ ਕੀ ਕੰਮ। ਬਾਬਾ ਜੀ ਨੇ ਕਹਿਣਾ ਵੀ ਗੱਲਾਂ ਨਾ ਕਰੋ, ਕਿਉਂਕਿ ਗੱਲਾਂ ਗਲ ਜਾਣ ਵਾਲੀ ਚੀਜ਼ ਹੈ। ਤੇ ਗੱਲਾਂ ਨਾਲ ਕੁਝ ਨਹੀਂ ਬਣਦਾ, ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਵੀ ਗੱਲਾਂ ਨਾਲ ਨਾ ਗਿਆਨ ਮਿਲੇ, ਨਾ ਕੁਝ ਹੋਰ ਮਿਲੇ। ਬਹੁਤੀਆਂ ਗੱਲਾਂ ਨਾਲ ਕੁਝ ਨਹੀਂ ਬਣਦਾ। ਤਾਂ ਸਤਿਗੁਰੂ ਜੀ ਨੇ ਹੁਣ ਪਹਿਰੇਦਾਰ ਨੂੰ ਹੁਕਮ ਕਰਿਆ ਵੀ ਅਲੱਗ ਅਲੱਗ ਬਹਾਓ, ਗੱਲ ਨਾ ਕਰੋ। ਨਾਮ ਜਪਦੇ ਹਨ, ਫਿਰ ਗੱਲਾਂ ਦਾ ਕੰਮ ਕੀ? ਗੱਲਾਂ ਤਾਂ ਆਪਾਂ ਕਰਦੇ ਹੀ ਰਹਿੰਦੇ। ਜੇ ਨਾਮ ਜਪਣ ਦੇ ਮੌਕੇ ਹੀ ਗੱਲਾਂ ਕੀਤੀਆਂ, ਫਿਰ ਸਾਡੇ ਪੱਲੇ ਕੀ ਪਵੇਗਾ? ਇੱਕ ਦੋ ਦਿਨ ਚਾਰ ਦਿਨ ਲੰਘੇ, ਹੁਣ ਇੱਕ ਆਸਣ ਤੇ ਬੈਠ ਕੇ ਇੱਕ ਮਨ ਧਿਆਨ ਦੇ ਨਾਲ ਨਾਮ ਜਪਣਾ ਪੈ ਗਿਆ। ਜਿਹੜੇ ਫਿਰਨ ਤੁਰਨ ਵਾਲੇ ਸੀ ਵੀ ਕਦੇ ਉਸ ਦੇ ਘਰੋਂ ਨਿਆਉਂਦਾ ਖਾ ਲਿਆ, ਕਦੇ ਉਸ ਦੇ ਖਾ ਲਿਆ। ਕਿ ਜੇ ਕਿਸੇ ਨੂੰ ਕੁਝ ਕਹਿਤਾ ਵੀ ਤੇਰੇ ਮਤ ਹੱਥ ਤੇ ਆਹ ਲਿਖਿਆ, ਤੇਰੇ ਤੇ ਸਾੜ ਸਤੀ ਆਉਣੀ ਹੈ, ਕਿਸੇ ਤੋਂ ਕਿਸੇ ਦੀ ਸਾੜ ਸਤੀ ਲਾ ਦੇਣੀ ਤੇ ਕਿਸੇ ਤੇ ਚਾੜ ਦੇਣੀ, ਕਿਵੇਂ ਬਹਿ ਸਕਦੇ ਹਨ? ਦੋ ਚਾਰ ਦਿਨ ਵਿਚਾਰਿਆਂ ਨੇ ਔਖੇ ਸੌਖੇ ਕੱਟ ਕੇ ਨਾ ਅਖੀਰ ਤੇ ਕਹਿਣ ਲੱਗੇ ਜੀ ਆਪਣੀ ਮਾਲਾ ਲਓ। ਇਹ ਗਿੱਲਾ ਪੀਣ ਸਾਥੋਂ ਨਹੀਂ ਪੀਹਿਆ ਜਾਂਦਾ, ਕਿਉਂਕਿ ਇਹ ਲੂਣੀ ਸਿਲਾ ਹੈ। ਸਾਨੂੰ ਮੰਗ ਕੇ ਖਾਣੇ ਠੀਕ ਹੈ, ਦਰ ਦਰ ਠੋਕਰਾਂ ਖਾਣੀਆਂ ਠੀਕ ਹਨ, ਪਰ ਅਸੀਂ ਤੁਹਾਡਾ ਇਹ ਨਾਮ ਨਹੀਂ ਜਪ ਸਕਦੇ, ਬੜਾ ਔਖਾ ਹੈ। ਚੁੱਪ ਕਰਨਾ, ਗੱਲਾਂ ਨਹੀਂ ਕਰਨ ਦੇਣੀਆਂ। ਮਹਾਰਾਜ ਆਪਣੀ ਮਾਲਾ ਪਕੜੋ, ਮੱਥਾ ਟੇਕਿਆ ਤੇ ਘਰ ਆ ਗਏ। ਮੇਰਾ ਕਹਿਣ ਦਾ ਭਾਵ ਕਿ ਨਾਮ ਜਪਣਾ ਬੜਾ ਔਖਾ ਹੈ। ਜਪਦੇ ਨਹੀਂ, ਜੇ ਜਪਦੇ ਆਂ ਤਾਂ ਮਨ ਹੋਰ ਪਾਸੇ ਹੁੰਦਾ ਹੈ। ਜੀਵ ਕੁਝ ਕਹਿੰਦੀ ਹੈ ਤੇ ਮਨ ਕੁਝ ਕਰਦਾ ਹੈ। ਮੂੰਹ ਨਾਲ ਹੀ ਬਾਣੀ ਪੜ੍ਹਦੇ ਆ, ਜੀਵ ਨਾਲ ਹੀ, ਪਰ ਮਨ ਨਾਲ ਨਹੀਂ। ਇੱਥੇ ਹਾਜ਼ਰੀਆਂ ਲੱਗਦੀਆਂ ਮਨ ਦੀਆਂ, ਜਿੰਨੀ ਧਿਆਇਆ ਇੱਕ ਮਨ, ਜਿਨ੍ਹਾਂ ਨੇ ਵੀ ਇੱਕ ਮਨ ਹੋ ਕੇ ਉਸ ਵਾਹਿਗੁਰੂ ਦਾ ਧਿਆਨ ਕੀਤਾ ਹੈ, ਧਿਆਇਆ ਹੈ, ਉਹ ਦਰਗਾਹੇ ਮਨਜ਼ੂਰ ਹੁੰਦੇ ਹਨ। ਤਾਂ ਮਨ ਕਰਕੇ ਨਾਮ ਜਪੀਏ, ਬਾਣੀ ਪੜ੍ਹੀਏ, ਹਾਜ਼ਰੀਆਂ ਲੱਗਦੀਆਂ ਹਨ। ਤਾਂ ਬੜਾ ਔਖਾ ਹੈ ਨਾਮ ਜਪਣਾ, ਪਰ ਸਤਿਗੁਰੂ ਜੀ ਕਿਤਨਾ ਸੁਖਾਲਾ ਰਸਤਾ ਦੱਸ ਰਹੇ ਹਨ। ਉਹ ਕਿਹੜਾ? ਵੀ ਜੇ ਤੂੰ ਮੇਰਾ ਸੇਵਕ ਬਣ ਜਾਵੇਂਗਾ ਨਾ, ਤੇਰੀ ਮੈਂ ਹਰ ਭਾਵ ਰੱਖਿਆ ਕਰਾਂ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਕਰੀਏ, ਪਵਿੱਤਰ ਸਥਾਨ ਮੰਦਰਾਂ ਵਿੱਚ ਤੀਰਥਾਂ ਤੇ ਜਿੱਥੇ ਲੋਕ ਸਮਝਦੇ ਹਨ ਕਿ ਭਗਵਾਨ ਦਾ ਵਾਸਾ ਹੈ, ਪਰ ਦਰਸ਼ਨ ਨਾ ਹੋਏ। ਸਵੇਰ ਤੋਂ ਤੁਰਿਆ, ਸ਼ਾਮਾਂ ਪੈ ਗਈਆਂ। ਨਾਰਦ ਨੇ ਸੋਚਿਆ ਕਿ ਦਰਸ਼ਨ ਤਾਂ ਭਗਵਾਨ ਦੇ ਨਹੀਂ ਹੋਏ, ਪਰ ਆਪਣਾ ਨਿਤਨੇਮ ਕਰੀਏ। ਵੀ ਨਿਤਨੇਮ ਕਿਹੜਾ ਹੈ? ਬੀਨਾ ਨਾਲ ਨਾਰਦ ਜੀ ਕੀਰਤਨ ਕਰਦੇ ਹਨ, ਬੀਨਾ ਹਨ। ਵੀ ਚਲੋ ਭਗਵਾਨ ਦੇ ਦਰਸ਼ਨ ਅੱਜ ਨਹੀਂ ਤਾਂ ਕੱਲ ਨੂੰ ਸਹੀ, ਪਰ ਆਪਣਾ ਜਿਹੜਾ ਸਮਾਂ ਹੈ ਨਾ ਨਿਤਨੇਮ ਦਾ, ਇਹਨੂੰ ਕਿਉਂ ਘਿਉਣਾ ਹੈ? ਨਿਤ ਨੇਮ ਦਾ ਮਤਲਬ ਹੀ ਇਹੀ ਹੈ ਕਿ ਨਿਤ ਕਰਨਾ ਤੇ ਨੇਮ ਨਾ ਕਰਨਾ। ਜਿਵੇਂ ਆਪਾਂ ਕੋਈ ਗੁਰੂ ਸਾਹਿਬ ਅੱਗੇ ਨੇਮ ਕਰ ਦਈਏ ਤੇ ਜੇ ਕੋਈ ਬੰਦਾ ਮੁੱਕਰ ਜਾਵੇ, ਆਪਾਂ ਕਹਿੰਦੇ ਭਾਈ ਤੂੰ ਗੁਰਦੁਆਰੇ ਨੇਮ ਕੀਤਾ ਤੇ ਹੁਣ ਕਿਉਂ ਮੁੱਕਰਦਾ। ਨਿਤ ਨੇਮ ਦਾ ਭਾਵ ਹੀ ਇਹ ਕਿ ਨੇਮ ਨਾ ਕਰਨਾ ਤੇ ਨਿਤ ਕਰਨਾ। ਚਾਰ ਦਿਨ ਕਰ ਲੈਣਾ ਤੇ ਦਸ ਦਿਨ ਗੁਟਕਾ ਵੇਖਣਾ ਹੀ ਨਹੀਂ, ਪਤਾ ਹੀ ਨਹੀਂ ਕਿ ਮਾਲਾ ਕਿੱਧਰ ਗਈ ਹੈ। ਉਹ ਨਿਤ ਨੇਮ ਨਹੀਂ ਹੁੰਦਾ। ਬਾਬਾ ਜੀ ਦੇ ਬਚਨ ਹਨ, ਭਾਈ ਚਾਹੇ ਥੋੜਾ ਕਰੋ। ਆ ਦੁਨਿਆਵੀ ਨੌਕਰੀਆਂ ਕਰਦੇ ਆ ਤੇ ਜੇ ਤਨਖਾਹ ਵਧੇ ਤਾਂ ਕਿਵੇਂ ਭੱਜ ਭੱਜ ਕੇ ਜਾਂਦੇ ਆ ਵੀ ਤਨਖਾਹ ਵਧ ਗਈ, ਖੁਸ਼ੀ ਵਿੱਚ ਪੈਰ ਨਹੀਂ ਲੱਗਦੇ ਧਰਤੀ ਤੇ। ਤੇ ਜੇ ਤਨਖਾਹ ਜਿੰਨੀ ਮਿਲਦੀ ਹੈ ਤੇ ਚਾਰ ਪੰਜ ਪਾਉਂਡ ਘੱਟ ਜਾਣ, ਖੁਸ਼ੀ ਉੱਡ ਜਾਂਦੀ ਹੈ। ਇਹ ਕੀ ਹੋ ਗਿਆ, ਤਨਖਾਹ ਵਧਣੀ ਸੀ ਇਹ ਤਾਂ ਘਟਣ ਲੱਗ ਗਈ। ਉਹ ਖੁਸ਼ੀ ਉਹ ਖੇੜਾ ਰਹਿੰਦਾ ਹੈ, ਘਰੋਂ ਜਾਣ ਨੂੰ ਜੀ ਨਹੀਂ ਕਰਦਾ। ਜਾਣੇ ਆ ਮਜਬੂਰੀ ਕਰਕੇ, ਜੇ ਨਾ ਹੋਵੇ ਤਾਂ ਸ਼ਾਇਦ ਕੰਬਲ ਮੂੰਹ ਹੀ ਨਾ ਕਰੀ। ਤਾਂ ਬਾਬਾ ਜੀ ਦਾ ਕਹਿਣ ਦਾ ਭਾਵ ਇਹ ਹੈ ਭਾਈ ਕਿ ਨਿਤ ਨੇਮ ਸ਼ੁਰੂ ਕਰਕੇ ਘਟਾਓ ਨਾ ਵਧਾਓ। ਜੇ ਵਧਾ ਨਹੀਂ ਸਕਦੇ ਤਾਂ ਉਤਨਾ ਜ਼ਰੂਰ ਕਰੋ। ਸ਼ੁਰੂ ਕਰ ਲਿਆ ਵੀ 15 ਮਿੰਟ ਜਾਂ ਅੱਧਾ ਘੰਟਾ ਤੇ ਮਗਰੋਂ 5 ਮਿੰਟ ਹੀ ਲੱਗਦੇ ਹਨ, ਨਹੀਂ ਜੇ ਨਹੀਂ ਵਧਾ ਸਕਦੇ ਤਾਂ ਘਟਾਉਣ ਦਾ ਤਾਂ ਕਦੇ ਫੁਰਨਾ ਨਾ ਕਰੋ। ਉਹਨਾਂ ਰੱਖੋ ਤੇ ਕਰੋ ਨੇਮ ਨਾ ਤੇ ਨਿਤ ਕਰੋ। ਇਸ ਵਾਸਤੇ ਇਹ ਨਿਤ ਨੇਮ ਦਾ ਅਰਥ ਇਹੀ ਹੈ ਕਿ ਨੇਮ ਕਿੱਡਾ ਵੱਡਾ ਹੁੰਦਾ ਹੈ। ਜਿਹੜਾ ਨੇਮ ਕਰਕੇ ਮੁੱਕਰ ਜਾਵੇ ਉਹਨੂੰ ਕੀ ਪਾਪ ਲੱਗਦਾ ਹੈ। ਝੂਠਾ ਬਚਨ ਗੁਣਾਂ ਦੇ ਨਾਲ ਨਰਕਾਂ ਦੇ ਵਿੱਚ ਮੰਦਾ। ਵੀ ਝੂਠਾ ਜੇ ਬਚਨ ਕਰ ਲਈਏ ਨਾ, ਬਚਨ ਕਰਕੇ ਝੂਠ ਬੋਲੀਏ, ਮੁੱਕਰ ਜਾਈਏ, ਬਦਲ ਜਾਈਏ ਤੇ ਨਰਕਾਂ ਵਿੱਚ ਮੰਦਾ ਹਾਲ ਹੁੰਦਾ ਹੈ। ਇਸ ਵਾਸਤੇ ਨਿਤ ਨੇਮ ਕਰੀਏ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਤਾਂ ਨਹੀਂ ਹੋਏ ਪਰ ਆਪਣਾ ਨਿਤ ਨੇਮ ਤਾਂ ਕਰੀਏ। ਮਨ ਜੋੜ ਕੇ ਕੀਰਤਨ ਕੀਤਾ, ਕਿਉਂਕਿ ਸਾਹਿਬ ਦਾ ਹੁਕਮ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੇ ਗੁਰਮੁਖ ਜਪੀਏ ਲਾਏ ਧਿਆਨ। ਵੀ ਇਹ ਕਲਯੁਗ ਦਾ ਪ੍ਰਧਾਨ ਮੁਖੀ ਕੌਣ ਹੈ? ਨਾਮ ਜਪੀਏ ਚਾਹੇ ਕੁਝ ਵੀ ਕਰੇ ਪਰ ਮੁਖੀ ਹੈਗਾ ਕੀਰਤਨ। ਹੋਰ ਵੀ ਲਿਖਿਆ ਸਾਹਿਬ ਨੇ ਕਿ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ।

ਇੱਕ ਹੀਰਾ, ਹੀਰੇ ਦਾ ਕੋਈ ਮੁੱਲ ਹੁੰਦਾ? ਕਿਤੇ ਹੀਰਾ ਮਿਲ ਜਾਵੇ ਤਾਂ ਕਈ ਜਨਮਾਂ ਦੀ ਗਰੀਬੀ ਦੂਰ ਹੋ ਜਾਂਦੀ। ਇਸ ਤਰ੍ਹਾਂ ਸਾਨੂੰ ਸਤਿਗੁਰੂ ਜੀ ਨੇ ਆ ਕੀਰਤਨ ਹੀਰਾ ਬਖਸ਼ਿਆ ਹੈ, ਜਿਸ ਕੀਰਤਨ ਦੀ ਕਦਰ ਨਹੀਂ ਕਰਦੇ, ਜਿਸ ਕੀਰਤਨ ਦੇ ਨਾਲ ਪਿਆਰ ਨਹੀਂ ਕਰਦੇ, ਆ ਕੇ ਮਨ ਜੋੜ ਕੇ ਕੀਰਤਨ ਸੁਣਦੇ ਨਹੀਂ ਵੀ ਚਲੋ ਕੀਰਤਨ ਵਾਲੇ ਕਰਨ ਲੱਗਣਗੇ ਤੇ ਭੋਗ ਦੇ ਟਾਈਮ ਜਾਵਾਂ। ਦੁਨਿਆਵੀ ਕੰਮ ਸ਼ੌਪ ਹੋਵੇ ਤਾਂ 10 ਮਿੰਟ ਪਹਿਲਾਂ ਹੀ ਖੋਲ ਲੈਣੇ ਤੇ ਗਾਹਕ ਨਾ ਮੁੜ ਜਾਵੇ। ਸਾਨੂੰ ਕਦਰ ਨਹੀਂ ਨਾ ਹੀਰੇ ਨਾਲ, ਆ ਦੁਨਿਆਵੀ ਕੌਡੀਆਂ ਨਾਲ ਪਿਆਰ ਹੈ। ਐਡੀ ਅਮੋਲਕ ਦਾਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਬਖਸ਼ੀ ਹੈ। ਤਾਂ ਨਾਰਦ ਨੇ ਸੋਚਿਆ ਕਿ ਇਹ ਕੀਰਤਨ ਤੱਕ ਕਰਨ, ਜਿੰਨਾ ਸਮਾਂ ਹਰ ਰੋਜ਼ ਕੀਰਤਨ ਦਾ ਕਰਦੇ ਸਨ, ਕੀਰਤਨ ਤੋਂ ਉਪਰੰਤ ਅਰਦਾਸ ਕੀਤੀ, ਬੇਨਤੀ ਕੀਤੀ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਭਗਵਾਨ ਨਿਰੰਕਾਰ, ਮੇਰੀ ਹਾਜ਼ਰੀ ਮਨਜ਼ੂਰ ਕਰੇ। ਮੱਥਾ ਟੇਕਿਆ, ਸਿਰ ਝੁਕਾਇਆ ਤਾਂ ਕੀ ਵੇਖਿਆ, ਸਾਹਮਣੇ ਭਗਵਾਨ ਜੀ ਬੈਠੇ ਚੌਂਕੜਾ ਮਾਰ ਕੇ। ਬੜਾ ਮਨ ਖੁਸ਼ ਹੋਇਆ ਕਿ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਸਾਹਮਣੇ ਬੈਠੇ ਹਨ, ਜਿਹਨੂੰ ਮੈਂ ਸਵੇਰ ਤੋਂ ਲੈ ਕੇ ਲੱਭਦਾ ਰਿਹਾ, ਕਿਤੇ ਨਜ਼ਰ ਹੀ ਨਹੀਂ ਆਇਆ, ਆ ਮੇਰੇ ਸਾਹਮਣੇ ਬੈਠੇ ਹਨ। ਮੱਥਾ ਤਾਂ ਟੇਕਣਾ ਸੀ। ਕਹਿਣ ਲੱਗੇ, ਭਗਵਾਨ ਬੜਾ ਮਨ ਪ੍ਰਸੰਨ ਹੋਇਆ ਆਪ ਜੀ ਦੇ ਦਰਸ਼ਨ ਕਰਕੇ। ਪਰ ਇੱਕ ਬੇਨਤੀ ਹੈ, ਮੰਦਰਾਂ ਵਿੱਚ ਠਾਕਰ ਦੁਆਰਿਆਂ ਤੇ ਮੈਂ ਆਪ ਦੇ ਦਰਸ਼ਨ ਕਰਨ ਵਾਸਤੇ ਆਪ ਦੀ ਭਾਲ ਕੀਤੀ ਸਵੇਰ ਤੋਂ ਲੈ ਕੇ, ਆਪ ਕਿਉਂ ਨਹੀਂ ਦਰਸ਼ਨ ਦਿੱਤੇ ਤੇ ਹੁਣ ਦਰਸ਼ਨ ਮੰਗੇ ਵੀ ਨਹੀਂ ਵੀ ਹੁਣ। ਚਲੋ ਸੋਚਿਆ ਕਿ ਜਿਵੇਂ ਭਗਵਾਨ ਦੀ ਰਜਾ ਜਿਵੇਂ ਰੱਖੀ ਉਵੇਂ ਰਹਿਣਾ, ਕੋਈ ਜ਼ੋਰ ਥੋੜਾ ਹੈ ਵੀ ਦਰਸ਼ਨ ਦੇਵੇ ਤਾਂ ਵੀ ਸ਼ੁਕਰ ਹੈ, ਜੇ ਨਾ ਦੇਵੇ ਤਾਂ ਸਬਰ ਕਰੀ। ਵੀ ਸਾਡੇ ਕਰਮਾਂ ਵਿੱਚ ਹੀ ਫਰਕ ਹੈ, ਸਾਨੂੰ ਦਰਸ਼ਨ ਕਰਨ ਦੀ ਜਾਚ ਨਹੀਂ, ਜਾਂ ਅਸੀਂ ਯੋਗ ਨਹੀਂ, ਜਾਂ ਸਾਡੇ ਇੰਨੇ ਪੁੰਨ ਨਹੀਂ ਵੀ ਭਗਵਾਨ ਦੇ ਸਾਨੂੰ ਦਰਸ਼ਨ ਹੋਣ। ਨਾਰਦ, ਮੈਂ ਕੋਈ ਮੰਦਰਾਂ ਵਿੱਚ ਨਹੀਂ ਬੈਠਾ। ਫਿਰ ਮਹਾਰਾਜ ਅੱਗੇ ਵਾਸਤੇ ਦੱਸੋ ਤੁਹਾਡਾ ਕਿਹੜਾ ਸਥਾਨ ਹੈ, ਵੀ ਜਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਮੈਂ ਉੱਥੇ ਪਹੁੰਚ ਜਾਇਆ ਕਰਾਂਗਾ। ਨਾਰਦ, ਮੇਰੀ ਜਗ੍ਹਾ, ਮੇਰਾ ਖਾਸ ਸਥਾਨ ਇਹ ਹੈ ਨਾ, ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗੈ। ਨਾਰਦ, ਮੇਰਾ ਅਸਲੀ ਸਥਾਨ ਉੱਥੇ ਹੈ ਜਿੱਥੇ ਮੇਰਾ ਕੋਈ ਸਾਧੂ ਸੰਤ ਗੁਰਸਿੱਖ ਪਿਆਰ ਨਾਲ ਕੀਰਤਨ ਕਰਦਾ, ਮੈਂ ਬਹਿ ਕੇ ਸੁਣਦਾ ਤੇ ਮਨ ਲਾ ਕੇ ਸੁਣਦਾ ਸੀ, ਮਨ ਨਹੀਂ ਨਾ ਲਾਉਂਦਾ। ਮੈਂ ਮਨ ਜੋੜ ਕੇ ਉਹਨਾਂ ਦਾ ਕੀਰਤਨ ਸੁਣਦਾ, ਹੋਰ ਕੋਈ ਕੰਮ। ਨਾਦ, ਜਦੋਂ ਮੇਰਾ ਸਾਧੂ ਰਾਮ ਕਰਦਾ ਹੈ ਤੇ ਮੈਂ ਸਾਰੀ ਰਾਤ ਉਹਦੇ ਉੱਪਰ ਪਹਿਰਾ ਵੀ ਦਿੰਦਾ, ਮੇਰਾ ਕੀਰਤਨ ਕਰਨ ਵਾਲਾ ਮੈਂ ਉਹਦੀ ਰਾਖੀ ਵੀ ਕਰਦਾ। ਉਸੇ ਹੀ ਪ੍ਰਥਾਏ ਸਾਹਿਬ ਕਹਿੰਦੇ ਕਿ ਆਪਣੇ ਸੇਵਕ ਕੀ ਆਪੇ ਰੱਖ, ਸੇਵਕ ਦੀ ਰੱਖਿਆ ਆਪ ਕਰਦਾ ਹੈ। ਤੇ ਸਭ ਤੋਂ ਔਖਾ ਹੈ ਨਾਮ ਜਪਣਾ, ਸੇਵਕ ਨੂੰ ਆਪੇ ਨਾਮ ਜਪਾਵੇ। ਜਿਹੜਾ ਔਖਾ ਕੰਮ ਹੈ ਉਹ ਵੀ ਕਰਵਾ ਰਿਹਾ ਸੇਵਕ ਤੋਂ,
ਔਖਾ ਹੈਗਾ ਨਾਮ ਜਪਣਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹਿਨ ਕਾਜ ਕਿਰਤ ਸੇਵਕ ਕੀ, ਤੇ ਤਹਾਂ ਤਹਾਂ ਉੱਠ ਧਾਵੈ। ਧੰਨੇ ਦੇ ਨੱਕੇ ਛੱਡੇ, ਕਿਹੜਾ ਕੰਮ ਨਹੀਂ ਕਰਿਆ। ਤਿੰਨ ਕੀ ਕਾਜ ਸਵਾਰਤਾ, ਸੇਵਕ ਦੀ ਰੱਖਿਆ ਵੀ ਕਰਦਾ ਹੈ। ਜਹਿਨ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ। ਸੇਵਕ ਕੋ ਹੋਏ ਨਿਗਟੀ ਹੋਏ ਦਿਖਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੈ। ਦੁਨੀਆਂ ਜ਼ਰੂਰ ਕਹਿੰਦੀ ਹੈ ਕਿ ਰੱਬ ਦੂਰ ਹੈ, ਪਰ ਸੇਵਕ ਤੋਂ ਰੱਬ ਦੂਰ ਨਹੀਂ, ਸ਼ਾਹ ਰੱਬ ਤੋਂ ਰੱਬ ਨੇੜੇ ਵਸਦਾ। ਐਵੇਂ ਫਿਰਦੀ ਦੁਨੀਆਂ ਵਿੱਚ ਹੈਰਾਨੀ, ਹੱਥਾਂ ਪੈਰਾਂ ਤੋਂ ਨੇੜੇ ਹੈ ਪਰ ਸੇਵਕ ਬਣ ਜਾਏਗੀ। ਸੇਵਕ ਕੋ ਨਿਗਟੀ ਹੋਏ ਦਿਖਾਵੈ, ਫਿਰ ਸੇਵਕ ਜੋ ਜੋ ਕਹੇ ਠਾਕਰ ਪੈ ਸੇਵਕ, ਤਿਸ ਤਤਕਾਲ ਹੋਏ ਆਵੈ। ਤਿਸ ਸੇਵਕ ਕੇ ਹੋਂ ਬਲਿਹਾਰੀ, ਐਸੇ ਸੇਵਕ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਲਿਹਾਰ ਜਾਂਦੇ ਹਨ। ਪੰਡਿਤ ਨੇ ਬੇਨਤੀ ਕੀਤੀ ਗਰੀਬ ਨੂੰ, ਆਜ ਕੋਈ ਕਥਾ ਨਹੀਂ ਸੁਣਦਾ। ਮਹਾਰਾਜ ਕਹਿੰਦੇ ਸਾਨੂੰ ਸੁਣਾਇਆ ਕਰ, ਜੇ ਲੋਕ ਨਹੀਂ ਸੁਣਦੇ ਅਸੀਂ ਸੁਣਿਆ ਕਰਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰ ਰੋਜ਼ ਤੀਸਰੇ ਪੈਰ ਪੰਡਿਤ ਤੋਂ ਕਥਾ ਸੁਣਦੇ ਨੇ ਵੇਦਾਂ ਪੁਰਾਣਾਂ ਦੀ। ਗੁਰੂ ਸਾਹਿਬ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਸਮਝਿਆ, ਬਲਕਿ ਸਾਰੇ ਧਰਮਾਂ ਦਾ ਸਤਿਗੁਰੂ ਜੀ ਨੇ ਸਤਿਕਾਰ ਕਰਿਆ। ਵੇਦਾਂ ਦੀ ਕਥਾ ਸੁਣਦੇ ਹਨ ਤੇ ਪੰਡਿਤ ਨੂੰ ਮਾਇਆ, ਲੀੜਾ, ਕੱਪੜਾ, ਖਾਣਾ ਪੀਣਾ ਸਭ ਕੁਝ ਮਿਲਦਾ ਹੈ। ਅੱਜ ਆਗਿਆ ਮੰਗੀ ਗਰੀਬ ਨਿਵਾਜ, ਮੈਂ ਆਪਣੇ ਪਰਿਵਾਰ ਨੂੰ ਕਾਸ਼ੀ ਮਿਲਿਆ, ਆਗਿਆ ਬਖਸ਼ੋ। ਤਾਂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ, ਮਹਾਰਾਜ ਨੇ ਪਰਿਵਾਰ ਨੂੰ ਮਿਲਿਆ ਵਾ ਤੇ ਨਾਲੇ ਕੁਝ ਹੋਰ ਗ੍ਰੰਥ ਲਿਆਉਣੇ ਹਨ। ਜਾਣਾ ਕਦੋਂ ਹੈ ਗਰੀਬ ਨਿਵਾਜ, ਮੈਂ ਦਿਨ ਦੀ ਵਿਚਾਰ ਕਰਨੀ। ਆਪ ਤੋਂ ਆਗਿਆ ਮਿਲ ਗਈ, ਹੁਣ ਮੈਂ ਕਿਉਂਕਿ ਜੋਤਿਸ਼ ਵਿਦਿਆ ਵੀ ਜਾਣਨਾ, ਉਸ ਵਿਦਿਆ ਦੇ ਨਾਲ ਮੈਂ ਦੇਖਣਾ ਕਿ ਮੇਰੇ ਵਾਸਤੇ ਕਿਹੜਾ ਦਿਨ ਚੰਗਾ, ਵੀ ਮੈਂ ਕਿਹੜੇ ਦਿਨ ਸਫ਼ਰ ਕਰਾਂ, ਕਿਹੜੀ ਘੜੀਆਂ ਪਹਿਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਿਵੇਂ ਤੁਹਾਡੀ ਮਰਜ਼ੀ। ਦੋ ਚਾਰ ਦਿਨ ਬਾਅਦ ਕਹਿਣ ਲੱਗਾ ਜੀ, ਮੈਨੂੰ ਪਤਾ ਲੱਗ ਗਿਆ ਜੋਤਿਸ਼ ਨਾਲ ਕਿ ਫਲਾਣੇ ਦਿਨ ਮੈਂ ਜਾਣਾ, ਵੀ ਮੇਰੇ ਵਾਸਤੇ ਉਹ ਦਿਨ ਚੰਗਾ, ਸਫ਼ਰ ਕਰਾਂਗਾ ਤੇ ਮੈਂ ਰਾਜ਼ੀ ਖੁਸ਼ੀ ਪਹੁੰਚਾਂਗਾ। ਤਾਂ ਗਰੀਬ ਨਿਵਾਜ ਕਹਿਣਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ ਹੈ, ਪਰ ਹੁਣ ਜਿਵੇਂ ਤੇਰੀ ਜੋਸਤ ਵਿਦਿਆ ਕਹਿੰਦੀ ਹੈ ਤੂੰ ਉਵੇਂ ਕਰਨਾ। ਜੇ ਤੈਨੂੰ ਉਹ ਦਿਨ ਚੰਗਾ ਹੈ ਤਾਂ ਬੜੀ ਖੁਸ਼ੀ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਮਿਲਾਓ। ਜਦੋਂ ਉਹ ਦਿਨ ਆਇਆ, ਅੰਮ੍ਰਿਤ ਵੇਲਾ ਹੋਇਆ ਤੇ ਪੰਡਿਤ ਜੀ ਤੁਰ ਪਏ ਅੰਮ੍ਰਿਤਸਰ ਸਾਹਿਬ। ਹਜੇ ਦੋ ਚਾਰ ਫਰਲਾਂਗ ਗਏ ਸੀ, ਅੱਗੇ ਕੀ ਵੇਖਿਆ ਕਿ ਗਧਾ ਆ ਰਿਹਾ, ਗਧਾ ਤੇ ਗਧਾ ਹਿੰਗਣ ਲੱਗ ਗਿਆ। ਜਦੋਂ ਗਧਾ ਬੋਲਿਆ ਤਾਂ ਪੰਡਿਤ ਜੀ ਵਾਪਸ ਮੁੜ ਆਏ, ਤਾਂ ਫਿਰ ਚਰਨਾਂ ਵਿੱਚ ਹਾਜ਼ਰ ਹੋਏ। ਗਰੀਬ ਨੂੰ ਆਏ ਕਹਿਣਗੇ, ਪੰਡਿਤ ਜੀ ਕੀ ਗੱਲ, ਤੁਸੀਂ ਤਾਂ ਅੱਜ ਜਾਣਾ ਸੀ, ਕਿਉਂ ਨਹੀਂ ਗਏ। ਗਰੀਬ ਨੂੰ ਆਜ ਤੁਰਿਆ ਤਾਂ ਮੈਂ ਜ਼ਰੂਰ ਸੀ, ਕਿਉਂਕਿ ਅੱਜ ਦਿਨ ਚੰਗਾ ਸੀ, ਤੇ ਫਿਰ ਮੁੜ ਕਿਉਂ ਆਏ ਹੋ। ਕਹਿਣ ਲੱਗਾ ਜੀ ਕੁਸ਼ਗਨ ਹੋ ਗਿਆ। ਵੀ ਕੁਸ਼ਗਨ ਕਿਹੜਾ ਹੋ ਗਿਆ? ਕਹਿਣ ਲੱਗਾ ਜੀ ਮੇਰੇ ਮੱਥੇ ਗਧਾ ਲੱਗਿਆ ਤੇ ਨਾਲ ਹਿੰਗਿਆ, ਬੋਲਿਆ ਬੜਾ ਬੁਰਾ। ਜੇ ਮੈਂ ਅੱਜ ਜਾਂਦਾ ਤਾਂ ਮੈਂ ਤਾਂ ਸਹੀ ਸਲਾਮਤ ਪਹੁੰਚਣਾ ਨਹੀਂ ਸੀ।
ਇੰਨਾ ਬੁਰਾ ਸ਼ਗਨ ਹੋ ਗਿਆ ਮੇਰੀ ਤਾਂ ਜੇ ਮੈਂ ਜਾਂਦਾ ਤਾਂ ਰਾਹ ਵਿਚ ਮੌਤ ਹੋ ਜਾਣੀ ਸੀ। ਬੜਾ ਭੈੜਾ ਸ਼ਗਨ। ਗੁਰੂ ਸਾਹਿਬ ਕਹਿੰਦੇ ਪੰਡਿਤ ਜੀ ਤੁਸੀਂ ਸਾਡੇ ਕੋਲੋਂ ਵੀ ਆਗਿਆ ਮੰਗ। ਆਪਣੀ ਜੋਸ਼ ਦੇ ਨਾਲ ਦੇਖਿਆ ਕਿ ਫਲਾਨਾ ਦਿਨ ਚੰਗਾ ਹੈ, ਘੜੀ ਚੰਗੀ ਹੈ, ਗੁਰੂ ਤੋਂ ਆਗਿਆ ਲੈ ਕੇ, ਵੇਦਾਂ ਤੋਂ ਆਗਿਆ ਲੈ ਕੇ ਤੁਸੀਂ ਆਪਣੇ ਘਰ ਚੱਲੇ ਸੀ। ਅੱਗੋਂ ਬੋਲਿਆ ਗਧਾ, ਸਾਨੂੰ ਇਉਂ ਜਾਪਦਾ ਹੈ ਕਿ ਤੂੰ ਗੁਰੂ ਤੇ ਵੇਦਾਂ ਦਾ ਹੁਕਮ ਨਹੀਂ ਮੰਨਦਾ, ਗਧੇ ਦਾ ਹੁਕਮ ਮੰਨਦਾ। ਗੁਰੂ ਵੇਦ ਤਾਂ ਛੋਟੇ ਤੇ ਗਧਾ ਵੱਡਾ ਹੈ, ਜਿਹਦੇ ਬੋਲਿਆ ਤੂੰ ਮੁੜ ਆਇਆ। ਕਹਿਣ ਲੱਗੇ ਸਾਨੂੰ ਤੇਰੀ ਕਥਾ ਦੀ ਲੋੜ ਹੀ ਨਹੀਂ। ਵੀ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਵੀ ਵੇਦਾਂ ਸ਼ਾਸਤਰਾਂ ਤੋਂ ਆਗਿਆ ਮਿਲੀ ਹੋਵੇ ਤੇ ਫਿਰ ਗਧੇ ਮੋੜ ਦੇਣ, ਜਾਨਵਰ ਆ ਉਹਨੂੰ ਤਾਂ ਬੋਲਣਾ ਹੀ ਹੈ ਨਾ। ਜੇ ਕੋਈ ਜਾਨਵਰ ਬੋਲਦਾ ਹੈ, ਕੋਈ ਇਨਸਾਨ ਬੰਦਾ ਬੋਲਦਾ ਹੈ, ਅਸੀਂ ਉਹਨਾਂ ਦਾ ਕਹਿਣਾ ਮੰਨਣਾ ਕਿ ਆਪਣੇ ਗੁਰੂ ਦਾ ਮੰਨਣਾ। ਕਹਿਣ ਲੱਗੇ ਫਿਰ ਤੇਰੀ ਕਥਾ ਨੇ ਸਾਨੂੰ ਕੀ ਤਾਰਨਾ, ਕਿਉਂਕਿ ਤੈਨੂੰ ਆਪਣੇ ਗੁਰੂ ਤੇ ਵੇਦਾਂ ਤੇ ਭਰੋਸਾ ਨਹੀਂ ਤੇ ਤੂੰ ਲੋਕਾਂ ਨੂੰ ਕਿਵੇਂ ਉਪਦੇਸ਼ ਕਰੇਗਾ। ਉਪਦੇਸ਼ ਦਾ ਅਸਰ ਉਹਨਾਂ ਦਾ ਹੁੰਦਾ ਹੈ ਜਿਹੜੇ ਆਪ ਭਰੋਸਾ ਕਰਦੇ ਹਨ, ਉਹਨਾਂ ਦੇ ਬਚਨਾਂ ਦਾ ਅਸਰ ਹੁੰਦਾ ਜਿਹੜੇ ਆਪ ਕਮਾਈ ਕਰਦੇ ਹਨ। ਤਾਂ ਸਿੱਖ ਨੂੰ ਹੁਕਮ ਹੋਇਆ ਵੀ ਜਾ ਸਿੱਖਾ ਸੰਗਲਾ ਦੀਪ ਚਲਿਆ ਜਾ, ਉੱਥੇ ਪ੍ਰਾਣ ਸੰਗਲੀ ਗ੍ਰੰਥ ਹੈ, ਪੋਥੀਆਂ ਹਨ, ਗੁਰੂ ਨਾਨਕ ਸਾਹਿਬ ਦੀ ਬਾਣੀ ਉਹ ਲੈ ਕੇ ਆਉਣੀ। ਬਸ ਹੁਕਮ ਹੋਇਆ ਤਾਂ ਸਿੱਖ ਨੇ ਮੱਥਾ ਟੇਕਿਆ, ਜਾਣਾ ਬਾਹਰਲੇ ਦੇਸ਼। ਇੰਡੀਆ ਤੋਂ ਬਾਹਰਲਾ ਟਾਪੂ ਹੈ ਤੇ ਪੰਡਿਤ ਹੈਰਾਨ ਹੋ ਰਿਹਾ ਗਰੀਬ ਨਵਾਜ, ਤੇ ਆਪ ਨੇ ਹੁਕਮ ਕਰਿਆ ਤੇ ਸਿੱਖ ਨੇ ਮੱਥਾ ਟੇਕਿਆ ਤੇ ਇਹ ਤੁਰ ਪਿਆ। ਨਾ ਕੋਈ ਰਾਹ ਪੁੱਛਿਆ, ਨਾ ਕੋਈ ਟਿਕਾਣਾ ਪੁੱਛਿਆ ਤੇ ਨਾ ਕੋਈ ਨਾਲ ਨੂੰ ਖਾਣ ਪੀਣ ਵਾਸਤੇ ਲਿਆ। ਮਾਇਆ ਕੱਪੜੇ ਵਸਤਰ ਚਾਹੀਦੇ ਹਨ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਇਹ ਗੱਲ ਸਾਡੇ ਕੋਲ ਨਾ ਪੁੱਛ, ਸਿੱਖ ਨੂੰ ਪੁੱਛ ਲੈ। ਸਿੱਖ ਥੋੜੀ ਦੂਰ ਹੀ ਗਿਆ ਸੀ, ਭੱਜਿਆ ਭੱਜਿਆ ਗਿਆ, ਸਿੱਖ ਦੀ ਬਾਂਹ ਫੜ ਲਈ। ਸਿੱਖਾ ਮੈਨੂੰ ਇਹ ਸਮਝਾ, ਤੈਨੂੰ ਗੁਰੂ ਨੇ ਹੁਕਮ ਕੀਤਾ ਤੇ ਤੂੰ ਮੱਥਾ ਟੇਕ ਕੇ ਤੁਰ ਪਿਆ, ਤੈਨੂੰ ਪਤਾ ਹੈ ਬਾਹਰਲਾ ਦੇਸ਼ ਹੈ, ਵਿਖੜੇ ਰਸਤੇ ਹਨ, ਨਾਲ ਮਾਇਆ ਦੀ ਲੋੜ ਹੈ, ਨਾ ਤੂੰ ਕੋਈ ਰਾਹ ਪੁੱਛਿਆ। ਸਿੱਖ ਦੇ ਨੈਣ ਭਰ ਆਏ, ਪੰਡਤਾ ਮੈਂ ਰਾਹ ਕੀ ਪੁੱਛਣਾ ਹੈ, ਮੇਰੇ ਨਾਲ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਪੰਡਿਤ ਜੀ ਮੇਰੇ ਨਾਲ ਗੁਰੂ ਹੈ, ਪਹਿਲਾਂ ਤਾਂ ਮੈਂ ਰਾਹ ਭੁੱਲ ਹੀ ਨਹੀਂ ਸਕਦਾ। ਜੇ ਰਾਹ ਭੁੱਲ ਗਿਆ ਤੇ ਭੁੱਲੇ ਸਿੱਖ ਗੁਰੂ ਸਮਝਾਏ, ਮੈਨੂੰ ਗੁਰੂ ਸਮਝਾਵੇਗਾ, ਜਾਂ ਮੈਂ ਆਪ ਬੇਨਤੀ ਕਰਾਂਗਾ ਗਰੀਬ ਨਵਾਜ ਮੈਨੂੰ ਰਾਹ ਦੱਸ, ਮੈਨੂੰ ਰਸਤਾ ਵਿਖਾਓ। ਤੇ ਗੁਰੂ ਮੇਰੇ ਨਾਲ ਹੈ, ਜੇ ਮੈਨੂੰ ਭੁੱਖ ਲੱਗੇਗੀ ਤਾਂ ਮੈਂ ਆਪਣੇ ਗੁਰੂ ਤੋਂ ਮੰਗਾਂਗਾ। ਵੀ ਗੁਰੂ ਨੂੰ ਬੇਨਤੀ ਕਰਾਂਗਾ ਗਰੀਬ ਨਵਾਜ, ਪ੍ਰਸ਼ਾਦ ਪਾਣੀ ਦੀ ਲੋੜ ਹੈ। ਬਈ ਜਿਨ੍ਹਾਂ ਨੂੰ ਸਿਦਕ ਭਰੋਸਾ ਹੈ ਨਾ, ਬੱਚੇ ਦਾ ਫਿਕਰ ਮਾਂ ਨੂੰ ਹੁੰਦਾ। ਕਦੇ ਬੱਚੇ ਨੇ ਆਪਣੇ ਮੂੰਹੋਂ ਤਾਂ ਨਹੀਂ ਕਿਹਾ ਕਿ ਮਾਂ ਮੈਂ ਦੁੱਧ ਪੀਣਾ। ਇਵੇਂ ਬਾਬਾ ਜੀ ਕਹਿੰਦੇ ਸਨ, ਜੇ ਅਸੀਂ ਗੁਰੂ ਦੇ ਬਣ ਜਾਈਏ ਸਾਨੂੰ ਮੰਗਣ ਦੀ ਲੋੜ ਨਹੀਂ, ਗੁਰੂ ਆਪ ਫਿਕਰ ਕਰੇਗਾ। ਗੁਰੂ ਤਾਂ ਇਉਂ ਕਹਿੰਦਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ।
ਜਲ ਮੈਂ ਜੰਤ ਪਾਏ ਕੇ ਤੇ ਤਿੰਨਾ ਪੀ ਰੋਜੀ ਦੇ। ਗੁਰੂ ਤਾਂ ਇਉਂ ਕਹਿੰਦੇ ਹਨ ਵੀ ਤੂੰ ਚਿੰਤਾ ਹੀ ਨਾ ਕਰ ਰੋਜੀ ਦੀ। ਤੁਲਸੀ ਬੜਾ ਸਚਰਜ ਹੈ, ਪਹਿਲਾਂ ਬਣੀ ਪਰਾ ਲਬਧ ਪਾਸ਼ੇ ਬਣਿਆ ਸਰੀਰ। ਹਜੇ ਬੱਚੇ ਦਾ ਨਾਂ ਨਿਸ਼ਾਨ ਨਹੀਂ, ਸ਼ਾਦੀ ਨਹੀਂ ਹੋਈ ਤੇ ਦੁੱਧ ਦਾ ਪ੍ਰਬੰਧ ਪਹਿਲੇ ਨਿਰੰਕਾਰ ਨੇ ਕਰ ਦਿੱਤਾ। ਪਹਿਲਾਂ ਬਣੀ ਪਰਾ ਲਬਧ ਪਾਸ਼ੇ ਬਣਿਆ ਸਰੀਰ, ਪਰ ਤੁਲਸੀ ਬੜਾ ਸਚਰਜ ਹੈ, ਮਾਨੀ ਬੰਦਾ ਬੜਾ ਪਾਪੀ ਮਨ ਹੈ। ਸਭ ਕੁਝ ਵੇਖ ਕੇ ਤੇ ਫੇਰ ਵੀ ਮੁੱਕਰ ਜਾਂਦਾ, ਮੰਗਣ ਦੀ ਲੋੜ ਹੀ ਨੀ ਪੈਣੀ। ਪੰਡਿਤ ਜੀ ਮੈਂ ਗੁਰੂ ਤੋਂ ਮੰਗਾਂਗਾ, ਜੇ ਮੈਨੂੰ ਲੇੜੇ ਦੀ ਲੋੜ ਹੈ, ਕੋਈ ਵੀ ਵਸਤੂ ਦੀ ਲੋੜ ਹੈ, ਮੇਰੇ ਗੁਰੂ ਅੰਗ ਸੰਗ ਹੈ। ਪੰਡਿਤ ਦਾ ਸਿਰ ਝੁਕ ਗਿਆ। ਸਿੱਖਾ ਧਨ ਹੈ ਤੂੰ ਤੇ ਧਨ ਹੈ ਤੇਰਾ ਗੁਰੂ। ਐਸੇ ਸਿੱਖਾਂ ਤੋਂ ਸਾਹਿਬ ਕਹਿੰਦੇ ਕਿ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ। ਐਸੇ ਸੇਵਕ ਸਿੱਖ ਪ੍ਰਭੂ ਨੂੰ ਭਾਉਂਦੇ ਹਨ ਤੇ ਉਹਨਾਂ ਦਾ ਕੰਮ ਕੀ ਹੈ? ਜਿਹੜੇ ਸਿੱਖ ਗੁਰੂ ਨੂੰ ਭਾਉਂਦੇ ਹਨ ਉਹ ਵੀ ਸਾਹਿਬ ਨੇ ਬਾਣੀ

ਐਸੇ ਸਿੱਖ ਭਗਤ ਹਨ ਜੋ ਪ੍ਰਭੂ ਨੂੰ ਪਾਉਂਦੇ ਹਨ ਉਹਨਾਂ ਦਾ ਗੁਣ ਦੱਸਿਆ ਪ੍ਰਭੂ ਨੂੰ ਕਿਹੜੇ ਪਾਉਂਦੇ ਹਨ ਭਗਤ ਤੇਰਾ ਮਨ ਭਾਮ ਦੇ ਦਰ ਸੋਹਣ ਕੀਰਤ ਗਾਣ ਵੀ ਉਹ ਸੋਹਣੇ ਲੱਗਦੇ ਹਨ ਜੋ ਵਾਹਿਗੁਰੂ ਦੇ ਦਰ ਤੇ ਕੀਰਤਨ ਕਰਦੇ ਹਨ ਉਹ ਪਾਉਂਦੇ ਹਨ ਉਹਨਾਂ ਦੀ ਵਡਿਆਈ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਤਿਸਕੀ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭਾਵ ਹੈ ਬਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਕਿਹੜੇ ਸੇਵਕਾਂ ਤੋਂ ਜੋ ਮੇਰੇ ਪ੍ਰਭੂ ਨੂੰ ਪਾਉਂਦੇ ਹਨ ਅਖੀਰ ਤੇ ਹੋਰ ਮਰਾਤਬਾ ਬਖਸ਼ਿਆ ਸਾਹਿਬ ਕਹਿੰਦੇ ਕਿ ਉਸ ਐਸੇ ਸੇਵਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਨਾਮ ਜਪਾਉਂਦਾ ਜਿਨ੍ਹਾਂ ਸੇਵਕਾਂ ਦੀ ਪ੍ਰਭੂ ਰੱਖਿਆ ਕਰਦਾ ਹੈ ਅਖੀਰਲੀ ਪੰਗਤ ਵਿੱਚ ਸਾਹਿਬ ਕਹਿੰਦੇ ਕਿ ਪਿਸਕੀ ਸੋਏ ਸੁਣੀ ਮਨ

ਉਪਦੇਸ਼ ਬਾਣੀ ਯਾਦ ਹੈ, ਬਾਣੀ ਪੜ੍ਹੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਸਹਿਜਧਾਰੀ ਪ੍ਰੇਮੀ ਹੈ, ਰਾਮ ਰਾਮ ਦਾ ਜਾਪ ਕਰੇ। ਕੋਈ ਮੁਸਲਮਾਨ ਭਾਈ ਹੈ, ਉਹ ਅੱਲਾ ਅੱਲਾ ਦਾ ਜਾਪ ਕਰੇ। ਇਉਂ ਨਿਤ ਨੇਮ ਕਰਕੇ ਧਰਮ ਸਥਾਨ ਹਾਜ਼ਰੀ ਲਗਾਓ, ਦਿਨੇ ਕਰੋ ਬਿਹਾਰ, ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰੋ ਸੰਗਤ, ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ, ਇਹ ਲੋਕ ਸੁਖੀਏ ਪਰਲੋਕ ਸਹੇਲੇ।

0: ਮੇਰੇ ਨਾਲ।
1: ਬੇਟਾ, ਵਾਹਿਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਪੈਂਦਾ ਹੈ। ਯੂ ਹੈਵ ਟੂ ਮੇਕ ਵਾਹਿਗੁਰੂ ਅ ਬਿਗ ਪਾਰਟ ਆਫ ਯੋਰ ਲਾਈਫ।
0: ਬਟ ਹਾਉ ਨਾਨਾ ਜੀ?
1: ਯੂ ਹੈਵ ਟੂ ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਵਾਹਿਗੁਰੂ ਇਨ ਯੋਰ ਲਾਈਫ। ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਹਿਸ ਕੋਂਸਟੈਂਟ ਪ੍ਰੈਜੈਂਸ। ਉਸਤਤ ਮਨ ਮੇ ਕਰ ਨਿਰੰਕਾਰ ਇਨ ਯੋਰ ਹਾਰਟ, ਯੋਰ ਫੀਲਿੰਗਸ, ਇਨ ਯੋਰ ਲਵ ਫਾਰ ਐਵਰੀਥਿੰਗ ਐਂਡ ਐਵਰੀ ਵਨ। ਆਲਵੇਜ਼ ਫੀਲ ਵਾਹਿਗੁਰੂਜ਼ ਪ੍ਰੈਜੈਂਸ। ਆਪਦੇ ਚਰਨ ਉਸ ਦੇ ਮਾਰਗ ਤੇ ਰੱਖੋ, ਆਪਣੇ ਮਨ ਵਿੱਚ ਉਸ ਨੂੰ ਵਸਾਓ, ਆਪਣੇ ਦਿਲ ਵਿੱਚ ਉਸ ਨੂੰ ਵਸਾਓ, ਆਪਣੇ ਕੰਨਾਂ ਨਾਲ ਉਸ ਨੂੰ ਸੁਣੋ, ਆਪਣੀ ਜੀਭ ਨਾਲ ਉਸ ਦਾ ਨਾਮ ਲਵੋ, ਆਪਣੀ ਅੱਖਾਂ ਨਾਲ ਉਸ ਨੂੰ ਹਰ ਇੱਕ ਵਿੱਚ ਦੇਖੋ। ਯੂ ਹੈਵ ਟੂ ਟ੍ਰੇਨ ਆਲ ਯੋਰ ਸੈਂਸਿਸ ਇਨ ਬਿਕਮਿੰਗ ਅਵੇਅਰ ਆਫ ਵਾਹਿਗੁਰੂ। ਇਨ ਦਿਸ ਨੈਕਸਟ ਸ਼ਬਦ ਫਾਰ ਐਗਜ਼ਾਮਪਲ ਇਟ ਸੇਜ਼, ਵਾਕ ਔਨ ਵਾਹਿਗੁਰੂਜ਼ ਪਾਥ, ਫੀਲ ਵਾਹਿਗੁਰੂ, ਡਿਵੈਲਪ ਲਵ ਫਾਰ ਵਾਹਿਗੁਰੂ, ਹੇਅਰ ਵਾਹਿਗੁਰੂ, ਟੇਸਟ ਵਾਹਿਗੁਰੂ, ਸੇ ਵਾਹਿਗੁਰੂ, ਟੱਚ ਵਾਹਿਗੁਰੂ, ਸੀ ਵਾਹਿਗੁਰੂ ਇਨ ਹਿਸ ਕ੍ਰੀਏਸ਼ਨ ਆਲ ਅਰਾਊਂਡ ਯੂ, ਇਨਕਲੂਡਿੰਗ ਇਨ ਯੋਰ ਸੈਲਫ ਐਂਡ ਇਨ ਐਵਰੀ ਵਨ ਅਰਾਊਂਡ ਯੂ। ਸੀ ਵਾਹਿਗੁਰੂ ਇਨ ਐਵਰੀਥਿੰਗ ਦੈਟ ਯੂ ਡੂ। ਵੈਨ ਯੂ ਵੇਕ ਅਪ ਇਨ ਦਾ ਮਾਰਨਿੰਗ, ਰਿਮੈਂਬਰ ਵਾਹਿਗੁਰੂ। ਵਾਹਿਗੁਰੂ ਇਜ਼ ਵਿਥ ਯੂ ਇਨ ਸਕੂਲ, ਵਾਹਿਗੁਰੂ ਇਜ਼ ਐਵਰੀਵੇਅਰ ਇਨ ਐਵਰੀਥਿੰਗ ਐਂਡ ਵਿਥ ਇਨ ਯੂ। ਜਸਟ ਬਿਕਮ ਅਵੇਅਰ ਆਫ ਵਾਹਿਗੁਰੂਜ਼ ਕੋਂਸਟੈਂਟ ਪ੍ਰੈਜੈਂਸ ਐਂਡ ਦੈਨ ਯੂ ਵਿਲ ਨੋ ਦੈਟ ਵਾਹਿਗੁਰੂ ਇਜ਼ ਆਲਵੇਜ਼ ਵਿਥ ਯੂ।

ਤੁਸੀਂ ਵੱਡੇ ਭਾਗਾਂ ਵਾਲੇ ਹੋ। ਕਈਆਂ ਵਿੱਚ ਗਿਣਦੇ ਨੇ ਪੂਰਬ ਵੱਲ ਰੱਬਦੇ, ਕਿੱਥੇ ਗਿਣਦੇ ਨੇ ਪੱਛਮ ਵੱਲ ਰੱਬਦੇ, ਤੇ ਸਿੱਖ ਦੇ ਲਈ ਹਰ ਪਾਸੇ ਰੱਬਦੇ ਆਪਣਾ ਕਿੱਧਰ ਸਿੰਜਾ ਕੀਤਾ ਪੂਰਬ ਵਾਲੇ ਬੰਦੇ ਅੱਖ ਸਤਨਾਮ। ਤੇ ਫਿਰ ਚੇਲਿਆਂ ਗਿਆ ਸੀ, ਅੱਜ ਭੁਲੇਖਾ ਲੱਗ ਗਿਆ ਮਹਾਰਾਜ, ਅੱਜ ਇੱਧਰ ਸਜਦਾ ਕੀਤਾ ਜੇ ਖਾਲਸਾ ਜੀ ਧਿਆਨ ਦੇਣਾ ਕੌਣ ਏ ਗਲਗੀਆਂ ਦਾ। ਉਸ ਪੀਰ ਭੀਖਣ ਸ਼ਾਹ ਨੇ ਪਛਾਣਿਆ ਸੀ, ਕਹਿਣ ਲੱਗਾ ਨਹੀਂ, ਪੱਛਮ ਵੱਲ ਜਿਸ ਅੱਲਾ ਨੂੰ

ਭਾਈ ਜੋਗੇ ਨੂੰ ਸੁਣਿਆ ਭੋਜਿਆ ਸਾਡੀ ਚਿੱਠੀ ਪੜ੍ਹਦੇ ਕੋਈ ਕੰਮ ਨਹੀਂ ਕਰਨਾ ਜਿੱਥੇ ਖੜੇ ਇੱਧਰ ਤੁਰ ਪਏ।

ਤੇ ਮਾਂ ਫੜੀ ਬਚਨ ਕੀਤਾ ਤੂੰ ਮੇਰੇ ਜੋਗਾ ਮੈਂ ਪੂਰੇ ਦੀ ਨਿਸ਼ਾਨੀ ਖਾਲਸਾ ਜੀ ਬਣ ਜੋ ਅੰਦਰੋਂ ਇੱਕ ਬੜੀ ਵਧੀਆ ਜ਼ਿੰਦਗੀ ਹੁੰਦੀ ਜੀ ਉਹ

ਨਾਮ ਜੀ ਝੋਗੀ ਤੂੰ ਪਾਤੀ ਨਾਮ ਦੇਖਦੀ ਟਕ ਟਕ ਨਾਮ ਫਲਾਣੇ ਦਾ ਭੰਡਾਰਾ ਪਰ ਇਹ ਨਹੀਂ ਸੀ ਸੁਣਿਆ ਅੱਜ ਤੱਕ ਇੱਥੋਂ ਕਿਸੇ ਫਲਾਣੇ ਆਪਣੇ ਇਸ ਤਰ੍ਹਾਂ ਦੇ ਖਾਤਰ ਇੱਕ ਵੇਸਵਾ ਦੀਆਂ ਪੌੜੀਆਂ ਤੇ ਆ ਕੇ ਪਹਿਰਾ ਦਿੱਤਾ ਹੈ।

0: ਕੀ ਆਖੇ ਕੰਡਾ ਕਿਰਪਾਨ ਸੰਗ ਚਲੇਗਾ ਧਰਮ ਮਾਨ ਕੀ ਆਖੇ ਕੜਾ ਕੇਸ ਪਛਹਿਰਾ ਸਿੱਖਾਂ ਤੂੰ ਕੰਮ ਨਹੀਂ ਕਰਨਾ ਇਹ ਪੰਜੇ ਕੱਕੇ ਧਾਰ ਕੇ ਤੂੰ ਝੂਠ ਬਣਾਇਆ ਠਾਠ ਜਾ ਸਿੱਖਾਂ ਘਰ ਆਪਣੇ ਕਰ ਜਪਜੀ ਦਾ
1: ਸਤਨਾਮ
0: ਕਾਦਰੇ ਹਰ ਕਾਰ ਹਰ ਕਾਰਜ ਵਿੱਚ ਸਮਰੱਥ ਬੈਠਾ ਆਨੰਦਪੁਰੇ ਭਾਈ ਜੋਗਾ ਜੀ ਵੀ ਨਹੀਂ ਸਮਝਿਆ ਆਨੰਦਪੁਰ ਗਿਆ ਤੇ ਬਾਬਾ ਜੀ ਫਿਰ ਜਾਣ ਕੇ ਅੱਖਾਂ ਬੰਦ ਕਰਦੇ ਕਹਿੰਦੇ ਮਾਤਾ ਅੱਜ ਸੋਤੇ ਨਹੀਂ ਰਾਤੀ ਤੁਸੀਂ
1: ਸਤਨਾਮ
0: ਭਾਈ ਜੋਗਾ ਕਹਿੰਦਾ ਮਹਾਰਾਜ ਅੱਜ ਆਰਾਮ ਨਹੀਂ ਕੀਤਾ ਲੱਗਦਾ ਝੋਕਾ ਲੈ ਰਿਹਾ ਗੁਰੂ ਤੇ ਸੌਂਦਾ ਨਹੀਂ ਦੁਨੀਆ ਵੀ ਕਿਰਿਆ ਸਤਿਗੁਰੂ ਇੰਝ ਲੱਗਦਾ ਤੁਸੀਂ ਰਾਤੀ ਰਾਮ ਤੇ ਮੇਰੇ ਫਿਰ ਕਲਗੀਆਂ ਲੈ ਹੱਸ ਪਏ ਕਹਿੰਦੇ ਜੋਗਿਆ ਜਗਾਵੇ ਵੀ ਆਪ ਦੇ ਪਿੱਛੇ ਨਹੀਂ ਆਪ ਤੱਕ ਸਤਨਾਮ ਪਰ ਮੈਂ ਕਦੋਂ ਜਗਾਇਆ ਰਾਤੀ ਤੇਰੇ ਕਦਮ ਆਖੋ

ਕਿ ਸਰਹੰਦ ਤੋਂ ਖਬਰ ਮੰਗਵਾ ਮਾਤਾ ਜੀ ਦੀ ਤੇ ਛੋਟੇ ਸਾਹਿਬ ਜਾਣੇ। ਕਹਿੰਦੇ ਲੂਰਾ ਮਾਈ ਹਲਕਾਰਾ ਉਹਨੂੰ ਭੇਜਿਆ ਗਿਆ। ਉਹਨੂੰ ਸਰਹੰਦ ਜਾਣ ਦੀ ਲੋੜ ਨਾ ਪਈ, ਰਸਤੇ ਵਿੱਚੋਂ ਹੀ ਸਿਪਾਹੀਆਂ ਕੋਲੋਂ ਸਾਰੀ ਖਬਰ ਮਿਲ ਗਈ ਤੇ ਉਹ ਖਬਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉਹਨੇ ਸੁਣਾਈ

ਨਾਲ ਫਰੋਲ ਕੇ ਜਦੋਂ ਮੈਨੂੰ ਕੁਛ ਨਾ ਲੱਭਾ ਤੇ ਫਿਰ ਕੀ ਆਖਿਆ। ਜੀ ਸ਼ਰ੍ਹਾਂ ਇਹ ਬਣਦੀ ਹੈ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਆਖੋ ਸਤਨਾਮ। ਨੀਹਾਂ ਚ ਚਿਣਨ ਲਈ ਕੋਈ ਤਿਆਰ

ਆਪਾਂ ਖੜੇ ਹੋਈਏ ਤੇ ਗੋਡਾ ਥੋੜਾ ਅੱਗੇ ਹੁੰਦਾ। ਜਦੋਂ ਗੋਡੇ ਦੇ ਕੋਲ ਕੰਧ ਆਈਏ ਤੇ ਪੁੱਛਿਆ ਇੱਥੋਂ ਇੱਟ ਥੋੜੀ

0: ਗੋਡਾ ਛੱਡਿਓ
1: ਹੱਕ ਸਤਨਾਮ
0: ਕੰਧ ਗਲੇ ਤੱਕ ਆਈਏ ਦੋਵੇਂ ਬੱਚੇ ਬੇਹੋਸ਼ ਠੰਡੇ ਬੁਰਜ ਵਿੱਚ ਭੇਜ ਦੇ ਫਿਰ ਅਗਲੇ ਦਿਨ ਜਦੋਂ ਫਿਰ ਲਿਆਉਂਦਾ ਗਿਆ

ਜਨਰਲ ਨੌਲੇਜ ਲਈ ਦਿੱਲੀ ਕੁਤਬ ਮੀਨਾਰ ਵੇਖਣ ਗਏ। ਤੁਸੀਂ ਵੀ ਕਿਤੇ ਜਾਇਓ, ਉਸੇ ਤਰ੍ਹਾਂ ਉਹਨਾਂ ਰੱਖਿਆ ਉਹਨਾਂ ਨੂੰ।

ਚੌੜੀਆਂ ਕੰਧੀਆਂ ਉੱਥੋਂ ਉਸੇ ਵੇਲੇ ਦਾ ਸਮੇਂ ਦਾ ਪੱਥਰ ਧਿਆਨ ਦੇਣਾ ਤੇ ਇੱਕ ਇੰਗਲਿਸ਼ ਵਿੱਚ ਇੱਕ ਹਿੰਦੀ ਦੇ ਵਿੱਚ ਨਾ ਦੋ ਵੱਡੇ ਵੱਡੇ ਪੱਥਰ ਲੱਗੇ ਉਹਨਾਂ ਦੇ ਲਿਖੇ ਆ

ਬਾਜ਼ਾਰ ਦੇ ਆਲੇ ਦੁਆਲੇ ਜੋ ਏਰੀਆ ਫੈਲਿਆ ਇੱਥੇ ਬਹੁਤ ਸਾਰੇ ਇਹੋ ਜਿਹੇ ਪੱਥਰ ਤੇ ਸਮਾਨ ਵੀ ਲੱਗਾ ਕਿ ਜਿਹੜਾ ਹਿੰਦੂ ਮੰਦਰਾਂ ਨੂੰ ਲੁੱਟ ਕੇ ਲਗਾਇਆ ਗਿਆ। ਸਤਨਾਮ ਅਸੀਂ ਵੇਖਿਆ ਵੀ ਤਾਂ ਪਤਾ ਲੱਗ ਜਾਂਦਾ ਸੀ ਉਸ ਪੱਥਰ ਚੋਂ ਹਿੰਦੂਆਂ ਦੇ ਧਰਮ ਦੇ ਮੰਦਰ।

ਇਹ ਨੂਰਾ ਮਾਈ ਰਾਏ ਕੱਲਾ ਉੱਥੋਂ ਦਾ ਚੌਧਰੀ ਉਹਦਾ ਬੰਦਾ ਨੂਰਾ ਮਾਈ ਤੇ ਰਾਏ ਕੋਟ ਮਹਾਰਾਜ ਜੀ ਬੈਠੇ ਨੂਰਾ ਮਾਈ ਜਦੋਂ ਸਾਰਾ

ਉਹਦੇ ਵੱਲ ਵੇਖ ਕੇ ਮੈਂ ਕਿਹਾ ਬਾਬਾ ਜੀ ਆਏ ਕਲੋਨੀ ਤੂੰ ਨੀ ਗਿਆ। ਕਹਿੰਦਾ ਜੀ ਮੈਂ ਕੋਠੇ ਗੁੱਡੀ ਨਾ ਗਿਆ ਪਰ ਨਹੀਂ ਗਿਆ ਧਿਆਨ ਦੇਣਾ ਸਿੱਖ ਡਿਊਟੀ ਦੇਵੇ ਆਪਣੀ ਕੋਈ ਕਰਵਾਉਣ। ਮੈਂ ਕਿਹਾ ਜੇ ਤੂੰ ਨਹੀਂ ਗਿਆ ਫਿਰ ਮੈਂ ਨਾ ਬਾਬਾ ਜੀ ਤੂੰ ਦਰਸ਼ਨ ਨੀ ਕਰਕੇ ਤਿੰਨ ਘੰਟੇ ਪੈਦਲ ਚੱਲ ਕੇ ਜਾਂਦੇ ਹਾਂ ਉੱਥੇ ਗੱਡੀ ਤੇ ਚੱਲ ਕੇ ਜਾਂਦੇ ਇੱਥੇ ਘਰ ਮਹਾਂਪੁਰਸ਼ ਆਪਣੇ ਇਲਾਕੇ ਚ ਆਏ ਦਰਸ਼ਨ ਕਰੇ। ਮੈਂ ਕਿਹਾ ਮੈਂ ਤੇਰੇ ਨਾਲ ਤੂੰ ਗਿਆ ਕਿਉਂ ਨੀ ਦਰਸ਼ਨ ਕਰ ਗੁੱਡੀ ਚੱਲ ਗਿਆ ਧਿਆਨ ਦੇਣਾ। ਜਦੋਂ ਉਹਨੂੰ ਮਹਿਸੂਸ ਹੋਇਆ ਵੀ ਇਹ ਕੀ ਕਰਾਂ ਮੈਂ ਕਿਹਾ ਹੁਣ ਬਾਬਾ ਜੀ ਨੂੰ ਫੋਟੋ ਲੱਗੀ ਕਹਿੰਦੇ ਅਰਦਾਸ ਕਰ ਬਾਬਾ ਜੀ ਗਲਤੀ ਹੋ ਗਈ ਤੁਸੀਂ ਆਏ ਤੇ ਮੈਂ ਗਿਆ ਨਹੀਂ ਅਰਦਾਸ ਕਰ। ਤੇ ਦੂਸਰਾ ਇੱਕ ਪਾਠ ਜਪਜੀ ਸਾਹਿਬ ਦਾ ਬਹਿ ਕੇ ਹਾਜ਼ਰੀ ਲਾ ਤਾਂ ਕਿ ਤੇਰਾ ਨਾਂ ਗਿਆ ਵੀ ਹਾਜ਼ਰੀ ਲੱਗੀ। ਤੇ ਉਹ ਜਪਜੀ ਸਾਹਿਬ ਦਾ ਪਾਠ ਪਹਿਲੇ ਉਹਨੇ ਅਰਦਾਸ ਕੀਤੀ ਫਿਰ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਤੇ ਮੇਜ ਦੇ ਉੱਤੇ ਚਿਪਸ ਪਈ ਸੀ ਪਾਠ ਕਰਦੇ ਕਰਦੇ ਨਾ ਚਿਪਸ ਖਾਣ ਬੱਚਾ ਦੱਸਦਾ ਮੈਂ ਕਿਹਾ ਕੀ ਕੀਤਾ ਤੂੰ ਪਾਠ ਕਰਦਾ ਪਿਆ ਵਿੱਚੇ ਚਿਪਸ ਖਾ ਲਈ। ਕਹਿੰਦਾ ਮੇਰਾ ਦਿਲ ਕੀਤਾ ਸੀ ਮੈਂ ਕਿਹਾ ਹੁਣ ਪਾਠ ਪੂਰਾ ਕਰ ਤੇਰੇ ਨਾਲ ਬਾਅਦ ਗੱਲ ਕਰ ਫਿਰ ਪਾਠ ਪੂਰਾ ਕਰ ਲਿਆ ਮੈਂ ਕਿਹਾ ਹੁਣ ਜਿਹੜੀ ਚਿਪਸ ਵਿੱਚ ਖਾਧੀ ਹੈ ਨਾ ਹੁਣ ਪੰਜ ਪੌੜੀਆਂ ਪਾਠ ਇਹਦੀ ਖਾਣ ਦੀ ਸੀ ਇਹ ਗੱਲ ਮੈਂ ਕਿਸੇ ਵਡਿਆਈ

ਜੀ ਦੀ ਮਹਿਮਾ ਦੇ ਬਾਰੇ ਦੱਸਣਾ ਚਾਹੁੰਦੇ ਕਿ ਭਾਈ ਜਪਜੀ ਸਾਹਿਬ ਦੀ ਬਾਣੀ ਦੀ ਕਿਤਨੀ ਮਹਿਮਾ ਹੈ। ਸੂਰਜ ਪ੍ਰਕਾਸ਼ ਦੀਆਂ ਕੁਝ ਪੰਕਤੀਆਂ ਦਾਸ ਸਾਹਿਬ ਜੀ ਨੂੰ ਸਰਵਣ ਕਰਾਏਗਾ। ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਕਿਹਾ, ਪੰਕਤੀਆਂ ਨੇ ਸੂਰਜ ਪ੍ਰਕਾਸ਼ ਦੀਆਂ, ਸ਼ੁੱਧ ਸੁਣਾਏ ਰਜਾਵੇ ਮੋਹੀ, ਕੋਈ ਸਿੱਖ ਉੱਠੇ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾ ਕੇ ਭਾਈ ਮੈਨੂੰ ਰਜਾ ਲਵੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਸ਼ੁੱਧ ਸੁਣਾਏ ਰਜਾਵੇ ਮੋਹੀ, ਮਨ ਵਾਂਛਿਤ ਫਲ ਪ੍ਰਾਪਤ ਹੋਈ।

ਬਾਣੀ ਚਿੱਤ ਜੋੜ ਕੇ ਜਦੋਂ ਸੁਣਾਵੇ। ਇਹ ਪਾਠ ਸੁਣਨ ਤੋਂ ਪਹਿਲਾਂ ਬਚਨ ਕੀਤਾ ਸੀ, ਜੋ ਸਿੱਖ ਮੰਗੇਗਾ ਮੈਂ ਦਿਆਂਗਾ, ਤੇ ਇਤਿਹਾਸ ਲਿਖਦਾ ਕਿ ਗੁਰੂ ਮਹਾਰਾਜ ਨੇ ਜਦੋਂ ਨਜ਼ਰ ਮਾਰੀ, ਹੁਣੇ ਤੁਸੀਂ ਕਵੀ ਦੀਆਂ ਲਾਈਨਾਂ ਸੁਣੀਆਂ ਨੇ, ਚਿੱਤ ਜੁੜ ਗਿਆ ਜਦੋਂ ਜਪਜੀ ਦੇ ਵਿੱਚ, ਸਤਿਗੁਰ ਸੋਚਣ ਇਹਨੂੰ ਕੀ ਦੇਈਏ, ਮਾਇਆ ਦੇਈਏ, ਹੀਰੇ ਮੋਤੀ ਦੇਈਏ, ਜਾਂ ਦੁਨੀਆਂ ਦਾ ਰਾਜਾ ਬਣਾ ਦੇਈਏ। ਇੱਕ ਵਾਰੀ ਆਖੋ ਸਤਨਾਮ, ਪਰ ਇੰਜ ਪ੍ਰੇਮ ਨਾਲ ਜਪਜੀ ਪੜਨ ਬਦਲੇ, ਹੀਰੇ ਮੋਤੀ ਰਾਜ ਭਾਗ ਸਭ ਛੋਟਾ ਹੈ, ਇਹਦੇ ਬਦਲੇ ਇਹ ਚੀਜ਼ਾਂ ਤੁੱਛ ਨੇ। ਇੱਕ ਗੱਦੀ ਵੱਡੀ ਗੁਰੂ ਨਾਨਕ ਦੀ, ਇਹ ਦੇ ਦੇਈਏ ਨਹੀਂ ਤੋਟਾ ਹੈ। ਸਤਿਗੁਰੂ ਜੀ ਨਜ਼ਰ ਮਾਰੀ, ਮਾਇਆ ਵੀ ਛੋਟੀ ਹੈ, ਰਾਜ ਭਾਗ ਵੀ ਛੋਟਾ, ਹੀਰੇ ਮੋਤੀ ਵੀ ਛੋਟੇ ਨੇ। ਇਸ ਜਪਜੀ ਦੀ ਬਾਣੀ ਚਿੱਤ ਜੋੜ ਕੇ ਸੁਣਾ ਰਿਹਾ, ਤੇ ਇਹਦੇ ਬਦਲੇ ਗੁਰੂ ਨਾਨਕ ਦੀ ਗੱਦੀ ਦੇ ਦੇਣੀ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ ਕਿ ਸਤਿਗੁਰੂ ਉਹ ਗੱਦੀ ਦੇਣ ਲਈ ਚਰਨ ਉਠਾਏ ਨੇ ਕਿ ਅੱਜ ਇਹ ਗੱਦੀ ਤੇ ਭਾਈ ਗੋਪਾਲੇ ਨੂੰ ਵਾ ਦੇਣਾ। ਪਿਆਰ ਨਾਲ ਆਖੋ ਸਤਨਾਮ, ਪਰ ਕਹਿੰਦੇ ਮਾਇਆ ਵਰਤ ਗਈ। ਭਾਈ ਗੋਪਾਲਾ ਜੀ ਕਹਿਣ ਲੱਗੇ ਮਨ ਵਿੱਚ ਕਿ ਪਾਠ ਸੁਣਨ ਤੋਂ ਪਹਿਲੇ ਤੇ ਕਹਿੰਦੇ ਸੀ ਜੋ ਮਨ ਬਾਂਚਤ ਫਲ ਮੈਂ ਦਿਆਂਗਾ, ਤੇ ਹੁਣ ਇੰਜ ਲੱਗਦਾ ਜਿਵੇਂ ਸਤਿਗੁਰੂ ਜੀ ਤੁਰ ਚੱਲੇ ਨੇ, ਉੱਠ ਕੇ ਤੁਰਨ ਲੱਗੇ ਨੇ, ਤੇ ਮਨ

ਘੋੜਾ ਤੇ ਕਾਠੀ ਇਹ ਮੰਗਾਂਗਾ। ਸਤਸੰਗ ਜੀ, ਇੱਕ ਗੁਰੂ ਹਰਗੋਬਿੰਦ ਜੀ ਦਾ ਸਿੱਖ ਹੋਇਆ ਭਾਈ ਸੁਭਾਗਾ। ਇਹਦਾ ਇੰਨਾ ਕੁ ਪਿਆਰ ਸੀ ਗੁਰੂ ਘਰ ਦੇ ਨਾਲ ਕਿ ਇਹਨੇ 5 ਘੋੜੇ 125,000 ਦੇ ਗੁਰੂ ਹਰਗੋਬਿੰਦ ਜੀ ਦੇ ਚਰਨਾਂ 'ਚ ਭੇਟਾ ਕੀਤੇ ਸੀ ਤੇ ਸਤਿਗੁਰ ਨੇ 1 ਘੋੜਾ ਆਪਣੇ ਲਈ ਰੱਖਿਆ ਸੀ, 1 ਘੋੜਾ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਸੀ, 1 ਘੋੜਾ ਭਾਈ ਵਿਧੀ ਚੰਦ ਜੀ ਨੂੰ, 1 ਘੋੜਾ ਪੈਂਦੇ ਖਾਨ ਤੇ 5ਵਾਂ ਘੋੜਾ

ਤੇ ਮਨ ਵਿੱਚ ਕੀ ਸੋਚਦੇ ਨੇ, ਇਹ ਸਿੱਖ ਦੀ ਬਿਰਤੀ ਕਿੱਥੇ ਟਿਕ ਗਈ ਆ ਕੇ। ਜਬੈ ਪਿੱਖੋ ਗੁਰ ਚਰਨ ਉਠਾਇਓ, ਜਦੋਂ ਮਹਾਰਾਜ ਨੇ ਗੱਦੀ ਦੇਣ ਲਈ ਚਰਨ ਉਠਾਏ, ਇਹ ਸੂਰਜ ਪ੍ਰਕਾਸ਼ ਦੀਆਂ ਪੰਗਤੀਆਂ। ਪ੍ਰਭ ਮਾਇਆ ਨੇ ਤਬ ਵਿੱਚ ਲਾਇਓ, ਸਮਝਿਓ ਹਿਰਦੇ। ਉਹ ਭਾਈ ਗੋਪਾਲਾ ਆਪਣੇ ਹਿਰਦੇ ਚ ਕੀ ਸਮਝਦਾ, ਸਮਝਿਓ ਹਿਰਦੇ ਗੁਰੂ ਅਵ ਚਲੇ, ਤੇ ਗੁਰੂ ਮਹਾਰਾਜ ਚਲੇ ਨੇ। ਸੁਨੇ ਸਲੋਕ ਨਾ ਸਭ ਫਲ ਫਲੇ, ਮੈਨੂੰ ਕਿਵੇਂ ਕੀ ਦੇਣਗੇ। ਜਿਹੜੀ ਚਿੱਤ ਜਪਜੀ ਚ ਜੁੜਿਆ ਸੀ ਉਹ ਉਖੜ ਗਿਆ, ਆਖੋ ਸਤਨਾਮ। ਤੇ ਗੁਰੂ ਮਹਾਰਾਜ ਦਾ ਜੋ ਅੰਦਰ ਫੁਰਨਾ ਸੂਰਜ ਪ੍ਰਕਾਸ਼ ਦਰਜ ਕੀਤਾ, ਲਖ ਉਰ ਕੀ ਗੁਰ ਅੰਤਰ ਜਾਮੀ, ਬੋਲੇ ਕਹਾਂ ਕੀਨ ਤੇ ਕਾਮੀ। ਮਹਾਰਾਜ ਕਹਿੰਦੇ ਅੰਤਰ ਜਾਮੀ ਇਹ ਕੀ ਕਾਮਨਾ ਬਣਾ ਬੈਠਾ,

ਸ੍ਰੀ ਨਾਨਕ ਗਾਦੀ ਵਡਿਆਈ, ਸਗਰੇ ਜਗ ਕੀ ਵਰ ਗੁਰਿਆਈ, ਸੋ ਹਮ ਦੇਨ ਉਠਤ ਇਸ ਸਮੇਂ, ਜਿਸ ਕੇ ਅੱਗੇ ਤ੍ਰਿਲੋਕੀ ਨਵੇਂ, ਜਿਹਦੇ ਅੱਗੇ ਸਾਰਾ ਤ੍ਰਿਲੋਕ ਨਮਸਕਾਰ ਕਰਦਾ, ਅਸੀਂ ਤੇ ਉਹ ਗੱਦੀ ਇਹਨੂੰ ਦੇਣ ਲੱਗੇ ਸਾਂ। ਭਾਵ ਕਹਿਣ ਦਾ, ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੀ, ਜਪਜੀ ਸਾਹਿਬ ਦੀ ਸੁਣਾਉਣ ਬਦਲੇ ਚਿੱਤ ਜੋੜ ਕੇ ਇਤਨੀ ਪ੍ਰਸੰਨਤਾ। ਪਰ ਕੀ ਕਿਹਾ, ਅਬ ਵੀ ਧਨ ਜਨਮ ਭਵ ਪਇਓ, ਜਨਮ ਮਰਨ ਦੁੱਖ ਸਭ ਮਿਟ ਗਇਓ, ਕਿ ਅਜੇ ਵੀ ਤੇਰਾ ਜਨਮ ਧਨ ਏ, ਤੇਰਾ ਜਨਮ ਮਰਨ ਸਾਰਾ ਇਹ ਵੀ ਮਿਟ ਜਾਏਗਾ। ਕਰਿਓ ਮਨੋਰਥ ਜੋ ਅਬ ਜੈਸੇ, ਸੋ ਲੀਜੋ ਨੈ ਬਿਲਮੋ ਕੈਸੇ। ਜਿਹੜਾ ਮਨੋਰਥ ਬਣਾਇਆ, ਹੁਣ ਇਹ ਮਨੋਰਥ ਤੇਰਾ ਵੀ ਪੂਰਾ ਹੋਏਗਾ। ਕਹਿ ਕਰ ਸੋ ਘੋੜਾ ਮੰਗਵਾਇਓ, ਸੁੰਦਰ ਜਿਸ ਪਰ ਜੀਨ ਸੁਹਾਇਓ। ਆਖ ਸਤਨਾਮ, ਉਹ ਘੋੜਾ ਸੁੰਦਰ ਜੀਨ ਵਾਲਾ ਮਹਾਰਾਜ ਜੀ ਨੇ ਮੰਗਵਾਇਆ। ਇਹ ਸੂਰਜ ਭਾਈ ਕਾਜ ਦੀਆਂ ਪੰਕਤੀਆਂ, 1,25,000 ਕੀ ਕੀਮਤ ਜਾਹੀ, ਹੋਏ ਪ੍ਰਸੰਨ ਬਖਸ਼ਿਤ ਹੈ ਤਾਈ। ਪ੍ਰਸੰਨ ਹੋ ਕੇ ਉਹ ਘੋੜਾ ਬਖਸ਼ਿਆ ਹੈ ਧੰਨ ਗੁਰੂ ਹਰਗੋਬਿੰਦ ਜੀ ਨੇ। ਕਵੀ ਕਿਵੇਂ ਲਿਖ ਰਿਹਾ ਹੈ, ਆਓ।

ਹਜ਼ੂਰ ਬਾਣੀ ਵਿੱਚ ਵੀ ਬਖਸ਼ਿਸ਼ ਕਰਦੇ ਹਨ, ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਓਏ ਮੂਰਖਾ, ਕਦੀ ਸੁਪਨੇ ਵੀ ਸੱਚੇ ਹੋਏ ਹਨ? ਸੋਚ, ਇਹ ਸੰਸਾਰ ਵੀ ਸੁਪਨਾ ਹੈ। ਜਿਤਨੇ ਧੀਆਂ ਪੁੱਤਰ ਧਨ ਦੌਲਤ ਮਹਿਲ ਮਾਰੀਆਂ, ਜਦੋਂ ਪ੍ਰਾਣ ਪੰਖੇਰੂ ਉੱਡਣਗੇ, ਇੱਕ ਛਿਨ ਵਿੱਚ ਸਭ ਕੁਛ ਪਰਾਇਆ ਹੋ ਜਾਏਗਾ। ਇਸ ਲਈ ਇਹ ਸੁਪਨਾ ਹੈ। ਸੁਪਨੇ ਨਾਲ ਚਿੱਤ ਲਾਉਣ ਵਾਲਾ ਮਨੁੱਖ ਕਦੇ ਤੋੜ ਨਹੀਂ ਅਪੜਿਆ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਸਵਾਸਾਂ ਨੂੰ ਸਿਮਰਨ ਦੀ ਮਾਲਾ ਬਣਾ। ਸਵਾਸ ਸਵਾਸ ਹਰ ਨਾਮ ਜਪ, ਬਿਰਥਾ ਸਵਾਸ ਮਤ ਖੋ, ਕਿਆ ਜਾਣੇ ਇਹ ਅੰਤਕਾਲ ਇਹ ਸਵਾਸ ਮਤ ਹੋ। ਕਿਸੇ ਨੂੰ ਕੀ ਪਤਾ ਹੈ ਕਿ ਜਿਹੜਾ ਸਵਾਸ ਮੈਂ ਜਪ ਰਿਹਾ ਸਤਨਾਮ ਸ੍ਰੀ ਵਾਹਿਗੁਰੂ, ਇਸ ਤੋਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਇਸ ਦਾ ਕਿਹਨੂੰ ਪਤਾ ਹੈ? ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਭਾਈ ਸਾਸ ਗਰਾਸ ਬੰਦਗੀ ਕਰ, ਸਵਾਸਾਂ ਦਾ ਕੋਈ ਪਤਾ ਨਹੀਂ। ਇੱਕ ਬਜ਼ੁਰਗ ਬਾਬਾ ਸਰੀਰ ਛੱਡਣ ਲੱਗਾ, ਸਾਰਾ ਪਰਿਵਾਰ ਆ ਕੇ ਬੇਨਤੀ ਕਰਨ ਲੱਗਾ, ਬਾਬਾ ਜਾਂਦਿਆਂ ਜਾਂਦਿਆਂ ਕੋਈ ਚੰਗੀ ਸੁਮਤੀ ਦੇ ਜਾ। ਇਹ ਬਜ਼ੁਰਗ ਬਾਬਾ ਕਹਿਣ ਲੱਗਾ, ਮੈਂ ਆਪਣੀ ਹੋਂਦ ਵਿੱਚ ਆਪਣੇ ਜੀਵਨ ਵਿੱਚ ਤੁਹਾਨੂੰ ਲੱਖਾਂ ਹੀ ਕਮਾ ਕੇ ਦਿੱਤੇ ਹਨ, ਹੁਣ ਮੇਰੇ ਸਵਾਸ ਸਮਾਪਤ ਹੋ ਗਏ ਹਨ ਤੇ ਕੁਝ ਖਰਚ ਕਰਕੇ ਕੁਝ ਪੈਸੇ ਦੇ ਕੇ ਤੇ ਸਵਾਸ ਲਿਆਓ ਤਾਂ ਮੈਂ ਤੁਹਾਨੂੰ ਸੁਮਤੀ ਦੇ ਸਕਦਾ ਹਾਂ। ਪਰ ਇਸ ਸਾਰੇ ਪਰਿਵਾਰ ਨੇ ਨੀਵੀਆਂ ਪਾ ਲਈਆਂ। ਆਖਿਆ, ਬਾਬਾ ਇਹ ਸਵਾਸ ਤਾਂ ਕਿਸੇ ਵੀ ਕੀਮਤ ਤੋਂ ਮੁੱਲ ਨਹੀਂ ਮਿਲਦੇ। ਤਾਂ ਫਿਰ ਇਹ ਬਜ਼ੁਰਗ ਕਹਿਣ ਲੱਗਾ, ਫਿਰ ਇਹੀ ਉਪਦੇਸ਼ ਹੈ ਕਿ ਇਹਨਾਂ ਅਮੋਲਕ ਸਵਾਸਾਂ ਦੇ ਨਾਲ ਨਾਮ ਦੇ ਲਾਲਾਂ ਦੇ ਵਣਜ ਕਰਨਾ, ਤੁਹਾਡਾ ਸੰਸਾਰ ਤੇ ਆਉਣਾ ਵੀ ਤੇ ਸੰਸਾਰ ਤੋਂ ਜਾਣਾ ਵੀ ਧਨਤਾ ਦੇ ਯੋਗ ਹੋ ਜਾਏਗਾ। ਐਸਾ ਨਾ ਹੋਵੇ ਕਿ ਲਾਲ ਗੁਆਚ ਜਾਣ ਤੇ ਫਿਰ ਤੂੰ ਲੱਭਦਾ ਫਿਰੇ, ਇਹ ਲੱਭਣ ਵਾਲੇ ਨਹੀਂ ਹਨ।

ਸਾਡਾ ਕਿਤਨਾ ਕੁ ਅਮੋਲਕ ਹੈ ਜੋ ਬਿਨਾਂ ਜਪਣ ਦੇ ਵਿਅਰਥ ਜਾ ਰਿਹਾ। ਇਹ ਕਦੇ ਜੀਵਨ ਵਿੱਚ ਮੁੜੇਗਾ ਨਹੀਂ ਮਿਲ ਸਕਦਾ। ਜਿਹੜਾ ਜਲ ਇੱਕ ਵੇਰਾ ਨਦੀ ਤੋਂ ਲੰਘ ਜਾਂਦਾ ਉਹ ਕਦੇ ਮੁੜ ਕੇ ਨਹੀਂ ਆਉਂਦਾ। ਜਿਹੜਾ ਦੁੱਧ ਥਣਾਂ ਤੋਂ ਬਾਹਰ ਆ ਜਾਂਦਾ ਉਹ ਮੁੜ ਕੇ ਕਦੇ ਥਣਾਂ ਵਿੱਚ ਨਹੀਂ ਗਿਆ। ਤੇ ਜਿਹੜੇ ਸਵਾਸ ਤੇਰੇ ਬਿਨਾਂ ਜਪਣ ਦੇ ਬੀਤ ਗਏ ਹਨ ਕਦੇ ਜੀਵਨ ਵਿੱਚ ਆਉਣਗੇ ਨਹੀਂ, ਕਦੇ ਨਹੀਂ ਆਉਣ ਵਾਲੇ। ਇਸ ਲਈ ਇਹਨਾਂ ਅਮੋਲਕ ਸਵਾਸਾਂ ਨੂੰ ਕੌਡੀਆਂ ਦੇ ਭਾਰਨਾ ਵਿੱਚ ਮਿੱਟੀ ਵਿੱਚ ਨਾ ਰੁਲਾ। ਐਸਾ ਨਾ ਹੋਵੇ ਕਿ ਜਿਸ ਵਾਹਿਗੁਰੂ ਨੇ ਤੈਨੂੰ ਅਮੋਲਕ ਸਵਾਸਾਂ ਦੀ ਪੂੰਜੀ ਦਿੱਤੀ ਹੈ, ਜਦੋਂ ਤੂੰ ਜਾਵੇਂ ਤਾਂ ਤੇਰੇ ਕੋਲ ਕੱਖ ਵੀ ਨਾ ਹੋਵੇ, ਕਿਉਂਕਿ ਜਦੋਂ ਤੂੰ ਆਇਆ ਸੈਂ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਹੁਣ ਜਾਵੇਂ ਤਾਂ ਫਿਰ ਨਾਮ ਦੀ ਪੂੰਜੀ ਬਣ ਕੇ ਲੈ ਜਾ। ਤੇ ਫਿਰ ਬਈ ਤੇਰਾ ਇੱਥੇ ਵੀ ਤੇ ਦਰਗਾਹ ਵਿੱਚ ਵੀ ਆਣਾ ਜਾਣਾ ਤੇਰਾ ਧੰਤਾ ਦੇ ਯੋਗ ਹੋ ਜਾਏਗਾ, ਤੂੰ ਆਦਰਨੀਏ ਹੋ ਜਾਏਗਾ, ਆਦਰ ਪਾਏਗਾ ਭਾਈ, ਜੇ ਅਮੋਲਕ ਸਵਾਸਾਂ ਦੇ ਨਾਲ ਵਣਜ ਕਰੇਗਾ ਨਾਮ ਦੇ। ਨਾਮ ਦੇ ਵਣਜ ਕਰਨ ਵਾਲੇ, ਨਾਮ ਦੇ ਵਣਜਾਰੇ ਜੋ ਹਨ ਉਹ ਧਨਵੰਤ ਹਨ। ਦੁਨਿਆਵੀ ਮਾਇਆ ਦੇ ਵਣਜਾਰੇ ਹਜ਼ੂਰ ਕਹਿੰਦੇ ਹਨ ਉਹਨਾਂ ਵਰਗਾ ਤਾਂ ਕੋਈ ਮੰਗਤਾ ਨਹੀਂ, ਕਿਉਂਕਿ ਜਿਉਂ ਪਾਵਕ ਈਧਨ ਨਹੀਂ ਦਰਾਪੈ। ਮਾਇਆ ਦਾ ਲਾਲਚੀ ਕਦੇ ਰਜਦਾ ਨਹੀਂ, ਕਦੇ ਨਹੀਂ ਰਜ ਸਕਦਾ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਅੱਗ ਨਹੀਂ ਨਾ ਰਜਦੀ, ਜਿਤਨੀਆਂ ਮਰਜ਼ੀ ਹਨ ਲੱਕੜਾਂ ਪਾਈ ਜਾਓ, ਕਦੇ ਅੱਗ ਇਹ ਨਹੀਂ ਕਹਿੰਦੀ ਬਈ ਮੇਰਾ ਪੇਟ ਭਰ ਗਿਆ। ਇਸੇ ਤਰ੍ਹਾਂ ਸੰਸਾਰ ਦੀ ਮਾਇਆ ਦਾ ਲਾਲਚ ਹੈ, ਆਖਿਆ ਜੇ ਲਾਲਚ ਕਰਨਾ ਹੈ ਤਾਂ ਇਹ ਕੀਤਾ ਕਰ ਕਿ ਥੋੜਾ ਸਮਾਂ ਹੋਰ ਨਿਤਨੇਮ ਕਰ ਲਵਾਂ। ਇੱਕ ਪਾਠ ਕੀਤਾ ਸੁਖਮਨੀ ਸਾਹਿਬ ਦਾ, ਦੂਜਾ ਵੀ ਕਰ ਲਵਾਂ, ਪਤਾ ਨਹੀਂ ਅਗਲੇ ਆਉਣ ਵਾਲੇ ਸਵਾਸ ਕਿਹੋ ਜਿਹੇ ਹੋਣਗੇ, ਹੈਨ ਕਿ ਨਹੀਂ ਹਨ। ਕੋਈ ਨੇਕ ਕੰਮ ਕਰ ਰਿਹਾ ਹੋਰ ਵਧੇਰੇ ਕਰ, ਕਿਉਂਕਿ ਇਹ ਸਮਾਂ ਹੀ ਤੇਰੇ ਨਾਲ ਜਾਏਗਾ। ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦਾ ਖੱਟਿਆ ਖਾਣਾ। ਜਿਹੜੇ ਚੰਗੀ ਕਰਨੀ ਕਮਾਈ ਕਰਕੇ ਜਾਣਗੇ ਇੱਥੇ ਵੀ ਆਦਰ ਪਾਉਂਦੇ ਹਨ, ਦਰਗਾਹ ਵਿੱਚ ਵੀ ਆਦਰ ਪਾਉਂਦੇ ਹਨ। ਇਸ ਲਈ ਹਜ਼ੂਰ ਦਾ ਬਚਨ ਹੈ ਭਾਈ, ਨਾਮ ਜਪ ਜਪ ਕੇ ਆਪਣਾ ਜੀਵਨ ਸਫਲ ਕਰ ਲੈ।

ਕੰਮ ਦਾ ਡੰਡ ਬੜਾ ਬਹੁਤ ਬੁਰਾ ਹੈ ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ ਇਹਨਾਂ ਸਵਾਸਾਂ ਦਾ ਬਈ ਉਸਨੇ ਪੁੱਛਣਾ ਹੈ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਤਾਂ ਤੇਰਾ ਆਉਣਾ ਔਰ ਜਾਣਾ ਧੰਤਾ ਦੇ ਯੋਗ ਹੈ ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਹਾ ਜਾਏ ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ ਮਹਾਰਾਜ ਤੁਸੀਂ ਇਸ ਡੰਡ ਤੋਂ ਕਿਵੇਂ ਬਚੇ ਹੋ ਤਾਂ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲਿਓ ਅੰਚਲ ਲਾਏ ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਇਸ ਲਈ ਹੁਣ ਜਮਾਂ ਦੀ ਅੱਗ ਮੈਨੂੰ ਨਹੀਂ ਪਹੁੰਚ ਸਕਦੀ ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ।

ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਔਰ ਜ਼ੁਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ। ਪਰ ਸਤਿਗੁਰੂ ਜੀ ਕਹਿੰਦੇ ਹਨ, ਐ ਰਸਨਾ, ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ੁਬਾਨ ਹੈ ਖਾ ਖਾ ਕੇ ਨਹੀਂ ਰਜਦੀ, ਸਵਾਦ ਦੇਖ ਦੇਖ ਕੇ ਇਹ ਜ਼ੁਬਾਨ ਨਹੀਂ ਰਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ ਚਾਹੀਦਾ, ਜੋ ਅਗਲੇ ਦਿਨ ਖਾਧਾ ਪਰਸੋਂ ਉਸ ਤੋਂ ਵੀ ਵਧੀਆ ਚਾਹੀਦਾ।

ਤੇ ਹੁਣ ਆਪਾਂ ਜਿਤਨੇ ਵੀ ਕਹਿਣ ਸੁਣਨ ਵਾਲੇ ਹਾਂ ਆਪਣੇ ਆਪਣੇ ਮਨਾਂ ਵਿੱਚ ਝਾਤੀ ਮਾਰੀ ਦਿਨ ਦੇ ਵਿੱਚ ਕਿਤਨਾ ਝੂਠ ਬੋਲਦੇ ਕਿਤਨੀਆਂ ਨਿੰਦਿਆ ਚੁਗਲੀ ਕਰਦੇ ਕਿਤਨਾ ਕੁਝ ਇਸ ਜ਼ਬਾਨ ਦੇ ਨਾਲ ਖਾਂਦੇ ਆ ਕਿਤਨੀ ਬੁਰਿਆਈ ਕਰਦੇ ਆ ਇਹ ਤੇ ਹਰ ਬੰਦਾ ਜਾਣਦਾ ਤੇ ਆਓ ਪਹਿਲਾਂ ਵਿਚਾਰ ਕਰੀਏ ਜਿਹੜੇ ਆਪਣੀ ਜ਼ਬਾਨ ਦੇ ਨਾਲ ਝੂਠ ਬੋਲਦੇ ਨੇ ਨਿੰਦਿਆ ਚੁਗਲੀ ਕਰਦੇ ਨੇ ਖਾਣ ਦੇ ਚਸਕੇ ਹਨ ਜ਼ਬਾਨ ਉਹਨਾਂ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਕਰਦੇ ਹਨ

ਜਿਹੜਾ ਆਪਣੀ ਰਸਨਾ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਨਹੀਂ ਜਪੇਗਾ, ਜਿਹੜਾ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਨਹੀਂ ਕਰੇਗਾ। ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਇਨਸਾਨ ਵਾਰ ਵਾਰ ਜੰਮਦਾ ਔਰ ਮਰਦਾ ਰਹੇਗਾ। ਇਸ ਰਸਨਾ ਦੇ ਨਾਲ

ਜਿਹੜਾ ਆਪਣੀ ਰਸਨਾ ਦੇ ਨਾਲ ਸਿਮਰਨ ਨਹੀਂ ਕਰੇਗਾ ਉਹ ਵਾਰ ਵਾਰ ਜੰਮਦਾ ਮਰਦਾ ਰਹੇਗਾ, ਦੁੱਖਾਂ ਵਿੱਚ ਪਿਆਰ ਹੋਵੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ

ਜੇ ਇਹ ਜ਼ੁਬਾਨ ਨਾਮ ਨਹੀਂ ਜਪਦੀ, ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ, ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਰਸਨਾ ਨੂੰ, ਇਸ ਜ਼ੁਬਾਨ ਨੂੰ ਤਿਲ ਤਿਲ ਕਰ

ਮੈਂ ਇੱਕ ਗੱਭਰੂ ਨੌਜਵਾਨ ਮਾਰਿਆ ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ ਮਾਂ ਐਡਾ ਸੋਹਣਾ ਮੈਂ ਜਵਾਨ

ਕੌਡੀਆਂ ਬਦਲੇ ਤੂੰ ਇੱਕ ਜਾਨ ਲਈ। ਇਹ ਜਿਹੜੀਆਂ ਮੱਛੀਆਂ ਨੇ ਇਹਨਾਂ ਵਿੱਚ ਵੀ ਤੇ ਜਾਨ ਸੀ, ਕਿਸੇ ਨੇ ਇਹਨਾਂ ਨੂੰ ਵੀ ਤੇ ਮਾਰਿਆ। ਇਹਨਾਂ ਕੌਡੀਆਂ ਬਦਲੇ ਮੈਂ ਕਿਤਨੀਆਂ ਮੱਛੀਆਂ ਲੈ ਕੇ ਆਈ ਹਾਂ, ਤੂੰ ਇੱਕ ਜਾਨ ਲਈ ਇੱਥੇ ਤੇ ਕਿੰਨੀਆਂ ਜਾਨਾਂ ਕਿਸਨੇ ਲਈ। ਨਾ ਕੋਈ ਪੁੰਨ ਹੈ ਤੇ ਨਾ ਕੋਈ ਬਾਪ, ਬਸ ਮਾਂ ਦੀ ਇਹ ਗੱਲ ਪੱਲੇ ਬੰਨ ਲਈ। ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਕਿ ਕਿਸੇ ਕੋਲੋਂ ਕੁਝ ਮਿਲੇ ਭਾਵੇਂ ਨਾ ਮਿਲੇ, ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ। ਤੁਸੀਂ ਹੁਣ ਧੌਣਾ ਨੀਵੀਆਂ ਕਰੋ, ਮੈਂ ਤੁਹਾਡੇ ਸਿਰ ਵੱਢਣੇ। ਸਾਸੰਗ, ਬੱਚੇ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ। ਜੇ ਮਾਂ ਚੰਗੀ ਸਿੱਖਿਆ ਦੇਵੇ ਤੇ ਬੱਚਾ ਨਏ ਔਰ ਚੰਗਾ ਬਣੇਗਾ, ਪਰ ਜੇ ਮਾਂ ਹੀ ਆਪਣੀ ਜ਼ਬਾਨ ਤੋਂ ਮਾੜੀ ਸਿੱਖਿਆ ਦੇਵੇਗੀ ਤੇ ਫਿਰ ਬੱਚੇ ਦਾ ਜੀਵਨ ਤੇ ਵਿਗੜੇਗਾ। ਕਈ ਵਾਰੀ ਮਾਵਾਂ ਹੀ ਬੱਚਿਆਂ ਦਾ ਜੀਵਨ ਵਿਗਾੜਦੀਆਂ ਹਨ, ਝੂਠ ਬੋਲਣ ਦੀ ਆਦਤ ਪਾ ਕੇ, ਚੋਰੀ ਕਰਨ ਦੀ, ਚੀਜ਼ ਲੁਕਾਉਣ ਦੀ ਆਦਤ ਪਾ ਕੇ। ਹੁਣ ਮਾਂ ਨੇ ਕਿਹਾ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਤੇ ਪੁੱਤਰ ਨੇ ਮੰਨ ਲਿਆ। ਆਰੀਆ ਸਮਾਜ ਦੇ ਸੱਤ ਰਿਖੀ ਇਹਨਾਂ ਨੇ ਧੌਣਾ ਨੀਵੀਆਂ ਕੀਤੀਆਂ ਤੇ ਬਾਲ ਵੀ ਕੁਹਾੜਾ ਸਿਰ ਤੋਂ ਤਾਂ ਚੁੱਕਿਆ। ਲੱਗੇ ਹਨ ਇਹਨਾਂ ਨੂੰ ਮਾਰਨ, ਪਰ ਹੱਥ ਥੱਲੇ ਨਹੀਂ ਆਉਂਦਾ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਮਾਰਨ ਨੂੰ ਲੋਚੇ ਕਣਾ, ਕੱਢ ਨਾ ਹੰਗੇ ਹੱਥ ਉਗਾੜਾ। ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਹਾਂ, ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ, ਬਾਲ ਵੇਖ, ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ, ਰਸਾ ਕਿਉਂ ਰਿਹਾ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ। ਤੇ ਮਾਂ ਨੇ ਕਿਹਾ ਬੇਟਾ

ਤੂੰ ਮੇਰੀ ਹੁਣ ਪਾਲਣਾ ਕਰ। ਪਰ ਵਾਲਮੀਕ ਤੂੰ ਪਾਪ ਕਰ ਭਾਵੇਂ ਪੁੰਨ ਕਰ, ਪਾਪ ਦੀ ਕਮਾਈ ਲਿਆ ਘਰ ਵਿਚ ਭਾਵੇਂ ਨੇਕੀ ਦੀ ਕਮਾਈ ਲਿਆ, ਪਰ ਅੰਤ ਵੇਲੇ ਮੈਂ ਤੇਰੀ ਸਹਾਇਤਾ ਨਹੀਂ ਕਰ ਸਕਦਾ। ਘਰਵਾਲੀ ਨੂੰ ਪੁੱਛਿਆ, ਭਲੀਏ ਲੋਕੇ ਤੁਹਾਡੇ ਵਾਸਤੇ ਮੈਂ ਪਾਪ ਕਰਨਾ ਕਿ ਅੰਤ ਵੇਲੇ ਤੂੰ ਮੇਰੀ ਸਹਾਇਤਾ ਕਰੇਗੀ। ਤੇ ਸਾਧ ਸੰਗਤ ਘਰਵਾਲੀ ਨੇ ਵੀ ਇਹੋ ਗੱਲ ਕਹੀ, ਮੇਰੇ ਮਾਤਾ ਪਿਤਾ ਨੇ ਤੁਹਾਡੇ ਲੜ ਲਾਇਆ, ਤੁਹਾਡਾ ਫਰਜ਼ ਹੈ ਮੇਰੀ ਪਾਲਣਾ ਕਰਨੀ। ਇੱਥੇ ਦੁੱਖ ਸੁੱਖ ਵਿਚ ਮੈਂ ਤੁਹਾਡੇ ਨਾਲ ਹਾਂ, ਪਰ ਜਦ ਉਸ ਦਰਗਾਹ ਵਿਚ ਲਿਖਾ ਹੋਵੇਗਾ ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਘਰ ਵਿਚ ਪੁੱਛਣ ਘੱਲਿਆ ਅੰਤ ਅਕਾਲ ਹੈ ਹੋਏ ਆ ਸਾਰਾ। ਘਰ ਵਿਚ ਮਹਾਂਪੁਰਸ਼ਾਂ ਨੇ ਭੇਜਿਆ ਜਾਂ ਪੁੱਛ ਕੇ ਆ, ਅੰਤ ਵੇਲੇ ਕੋਈ

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ, ਅੱਜ ਉਨ੍ਹਾਂ ਨੇ ਕਹਿ ਦਿੱਤਾ ਅੰਤ ਵੇਲੇ ਅਸੀਂ ਤੇਰੀ

ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਵਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾਂ ਮਰਾਂ

ਮਰਾ ਮਰਾ ਜਪਦਿਆਂ ਜਪਦਿਆਂ ਐਸੀ ਮਾਲਕ ਦੀ ਮਿਹਰ ਹੋਈ, ਬਿਰਤੀ ਲੱਗ ਗਈ, ਮਨ ਜੁੜ ਗਿਆ। ਇਹ ਰਸਨਾ ਜਿਹੜੀ ਮਰਾ ਮਰਾ ਕਹਿੰਦੀ ਸੀ, ਕਿਰਪਾ ਹੋਈ ਮਾਲਕ ਦੀ ਮਰਾ ਮਰਾ ਨੂੰ, ਹੁਣ ਰਾਮ ਰਾਮ ਹੋ ਗਏ, ਸਮਾਂ ਬੀਤੇ। ਉਹੀ ਆਰੀਆ ਸਮਾਜ ਦੇ ਸੱਤ ਰਿਖੀ ਫਿਰ ਉਸ ਪਾਸੇ ਆਏ, ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਇਧਰ ਉਧਰ ਦੇਖਿਆ, ਬੰਦਾ ਕੋਈ ਨਜ਼ਰ ਨਹੀਂ ਆਉਂਦਾ, ਇੱਕ ਮਿੱਟੀ ਦਾ ਢੇਰ ਹੈ, ਉੱਤੇ ਘਾਸ ਉੱਗੇ। ਆਪਣੀ ਸ਼ਕਤੀ ਨਾਲ

ਜਿਹੜਾ ਕਿ ਵੈਰਾਗ ਦੀ ਨੀਂਦ ਵਿਚ ਸੁੱਤਾ ਪਿਆ ਸੀ ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸ ਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ। ਇਸ ਲਕਸ਼ਮਣ ਦੇਵ ਨਾਰਾਇਣ ਗਿਰੀ ਮਾਧੋ ਦਾਸ ਬੈਰਾਗੀ ਜਿਹੜਾ ਜੰਗਲ ਵਿਚ ਬੈਠਾ ਯੋਗ ਸਾਧਨਾ ਕਰਦਾ ਇਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਵਾਸਤੇ ਯੁਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਦੇੜ ਵੱਲ ਗੋਦਾਵਰੀ ਨਦੀ ਦੇ ਕਿਨਾਰੇ ਵੱਲ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ।

ਆਪਣੇ ਆਸ਼ਰਮ ਵਿੱਚ ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਮਿੱਠੀ ਪਿਆਰੀ ਅਤੇ ਮੁਸਕਰਾਉਂਦੀ ਆਵਾਜ਼ ਵਿੱਚ ਆਖਿਆ, ਮੈਂ ਗੋਬਿੰਦ ਸਿੰਘ ਹਾਂ, ਬੈਰਾਗੀ ਨਹੀਂ। ਫਟੀਆਂ ਫਟੀਆਂ ਅੱਖਾਂ ਨਾਲ ਉਨ੍ਹਾਂ ਵੱਲ ਤੱਕਿਆ ਜਿਨ੍ਹਾਂ ਨੂੰ

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ, ਤਾਂ ਮਾਧੂਦਾਸ ਨੇ ਆਪਣੀ ਕਹਾਣੀ ਸੁਣਾਈ। ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਪ ਤੜਪ ਗਏ।

ਜੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚ

ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ, ਉਹ ਸਾਰਾ ਤਮਾਸ਼ਾ ਦੇਖ

ਪੰਜਾਬ ਵੱਲ ਤੋਰਿਆ ਜਿਹੜਾ ਕਿਆਮਤਾਂ ਜਗਾਉਂਦਾ ਪਚਾਲ ਲਿਆਉਂਦਾ ਖੂਨ ਦੀਆਂ ਨਦੀਆਂ ਵਗਾਉਂਦਾ ਹੋਇਆ ਪੰਜਾਬ ਵੱਲ ਵੱਧ ਤੁਰਿਆ। ਕਿਸੇ ਨੇ ਪੁੱਛਿਆ ਬੰਦਾ ਸਿੰਘ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਮੈਂ ਜ਼ਾਲਮਾਂ ਦਾ ਨਾਸ਼ ਕਰ ਰਿਹਾ ਉਹਨਾਂ ਕਿਲਿਆਂ ਨੂੰ ਢਾ ਕੇ ਢੇਰੀ ਕਰ ਦਿਆਂਗਾ ਜਿਨ੍ਹਾਂ ਵਿਚ ਜ਼ੁਲਮ ਹੁੰਦੇ ਨੇ ਉਹ ਸ਼ਹਿਰ ਤਬਾਹ ਕਰ ਦਿਆਂਗਾ ਜਿਨ੍ਹਾਂ ਸ਼ਹਿਰਾਂ ਵਿਚ ਮਜ਼ਲੂਮਾਂ ਨੂੰ ਜ਼ਾਲਮ ਤੰਗ ਕਰਦੇ ਨੇ। ਇਹ ਕਹਿੰਦਾ ਹੋਇਆ ਬੰਦਾ ਸਿੰਘ ਬਹਾਦਰ ਪੰਜਾਬ ਨੂੰ

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਜਰਨੈਲਾਂ ਦੇ ਨਾਲ

ਦੇਸ਼ ਕੌਮ ਦੀ ਰੱਖਿਆ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ। ਇਹੋ ਹੀ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆਂ

ਬਾਬਾ ਜੀ ਕਹਿਣ ਲੱਗੇ ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ। ਆਖਾਂ ਜੀਵਾਂ ਦੂਸਰੇ ਮਰ ਜਾਂਦੇ। ਸਤਿ ਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ ਕਹਿਣ ਲੱਗੇ

ਜਦੋਂ ਰਾਤ ਬਦਲੀ ਹੋਵੇਗਾ ਥੋੜਾ ਜਿਹਾ ਫਰਕ ਆਪ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਗੀ ਸ੍ਰੀ ਰਾਮ ਔਰ ਨਾਲ ਹੀ ਬਸੰਤ ਆਓ ਸਾਰੇ ਸ਼ਬਦ ਸਰਵਰ।

സർഗനാഥത്തോരിയം സർഗനാഥത്തോരിയം ഉപാലാജ മോര്യം ജിത സർ

ਖੂੰਖਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਿਆ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ ਕਿ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ ਕੋਈ

ਹੋਵੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ। ਅੱਗੋਂ ਬੇਨਤੀ ਕੀਤੀ ਹੱਥ ਬੰਨ ਕੇ

ਸਿਰ ਤਾਂ ਕਟਵਾ ਦਿੱਤਾ ਪਰ ਉਸ ਦਾ ਹੱਥ ਫੜਿਆ ਸੀ ਜਿਹੜਾ ਉਹ ਮੁੜ ਕੇ ਕਿਸੇ ਵੀ ਹਿੰਦੂ ਦੇ ਮੱਥੇ ਤੋਂ ਤਿਲਕ ਨਾ ਪਹੁੰਚ ਸਕਿਆ। ਤਾਂ ਹੀ ਫਿਰ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਆਖਿਆ ਸੀ ਨਾ

समाधि लगा के बैठी। अमृत वेला है, सारी कुदरत विस्माद।

ਨਦੀ ਦੇ ਪਾਣੀ ਨੂੰ ਆਰਾਮ ਨਹੀਂ ਆਉਂਦਾ ਕਿਉਂਕਿ ਇਹਦੇ ਅੰਦਰ ਸ਼ੋ ਸਾਗਰ ਦੇ ਮਿਲਣ ਦਾ ਤਰਲ ਹੈ, ਕਿਉਂਕਿ ਪਾਣੀ ਸ਼ੋ ਸਾਗਰ ਤੋਂ ਹੀ ਵਿਛੜਿਆ। ਹੁਕਮ ਵਿੱਚ ਬੱਦਲਾਂ ਦਾ ਰੂਪ ਧਾਰ ਕੇ ਵਧਿਆ, ਫਿਰ ਠਹਿਰਿਆ ਨਹੀਂ, ਇਹਦੇ ਅੰਦਰ ਤੜਪ ਹੈ। ਪੱਥਰਾਂ ਦੀਆਂ ਚੋਟਾਂ ਸਹਾਰਦਾ, ਜੰਗਲਾਂ ਵਿੱਚੋਂ ਲੰਘਦਾ, ਥਲਾਂ ਨੂੰ ਚੀਰਦਾ, ਭੱਜਿਆ ਜਾਂਦਾ। ਇਹਦਾ ਨਿਸ਼ਾਨਾ ਸ਼ੌਸਾ ਹੈ। ਇਸੇ ਤਰ੍ਹਾਂ ਪਿਆਰ ਵਾਲੀਆਂ ਰੂਹਾਂ ਪਿਆਰੇ ਦੇ ਰਸਤੇ ਤੇ ਤੁਰਦੀ ਹੈ, ਜਿਹੜਾ ਤੁਰੇ ਹੀ ਨਹੀਂ ਹੈ ਉਹ ਪਹੁੰਚੇਗਾ। ਤੁਰਨ ਵਾਲੇ ਨੂੰ ਆਸ ਕਦੇ ਨਾ ਕਦੇ ਤਾਂ ਪਹੁੰਚ, ਇਸ ਜਨਮ ਨਹੀਂ ਤੋ ਅਗਲੇ ਜਨਮ ਹੀ ਸਹੀ, ਪਰ ਆਸ ਤੋਂ ਮਨ ਵਿੱਚ ਦਰਸ਼ਨਾਂ ਦੀ ਪਿਆਸ ਤੋਂ ਪਿਆਸ ਬੁੱਝ ਜਾਏ ਮੁਬਾਰਕ ਹੈ। ਜੇ ਅੰਦਰ ਪਿਆਸ ਲੱਗੀ ਹੈ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਪਿਆਰ ਵਾਲੀ ਰੂਹ ਤੋਂ ਵੀ ਕੁਰਬਾਨ ਜਾਂਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜੁੜਿਆ ਹੈ ਮਾਲਕ ਦੀ ਆਰਾਧਨਾ। ਸੂਰਜ ਨੇ ਅੱਖ ਖੋਲੀ, ਉੱਠਿਆ, ਹੁਣ ਨਦੀ ਦੇ ਕੰਢੇ ਕੰਢੇ ਤੁਰਿਆ ਜਾਂਦਾ, ਚਾਦਰ ਦੀ ਬੁੱਕਲ ਮਾਰੀ, ਸਾਈ ਦੇ ਸਿਮਰਨ ਤੇ ਬਾਣੀ ਦੀਆਂ ਤੁਕਾਂ ਪੜਦਾ। ਅਚਾਨਕ ਹੀ ਸਾਹਮਣੇ ਤੱਕਿਆ ਕੋਈ ਇਨਸਾਨ ਹੈ, ਦੂਰੋਂ ਭੱਜ ਕੇ ਆਉਂਦਾ ਪਰ ਨਦੀ ਦੇ ਕਿਨਾਰੇ ਤੇ ਆ ਕੇ ਖੜੋ ਜਾ। ਇੱਕ ਵਾਰੀ ਦੂਜੀ ਵਾਰੀ ਵੀ ਭੱਜ ਕੇ ਆਇਆ, ਤੀਜੀ ਵਾਰੀ ਜਿਸ ਵੇਲੇ ਭੱਜ ਕੇ ਆਇਆ ਇਹ ਕੁਛ ਕਰਨਾ ਚਾਹੁੰਦਾ ਸੀ ਕਿ ਸੋਹਣੇ ਹੱਥ ਨੇ ਇਸ ਦੀ ਬਾਂਹ ਫੜੀ ਤੇ ਪਿਆਰ ਨਾਲ ਪੁੱਛਿਆ ਕਿਉਂ ਬਈ ਕੀ ਕਰਨ ਲੱਗਾ ਹੈ। ਕੋਈ ਸੁੰਦਰ ਮੂਰਤੀ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਹੈ, ਅੱਖਾਂ ਵਿੱਚ ਮਸਤੀ, ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਦੀ ਬਾਣੀ ਪੜਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਦਮੀ ਖੇੜਾ। ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆ। ਅਮੀਰ ਦਾ ਧਨ ਬੈਂਕਾਂ ਚ ਪਿਆ ਉਹਦਾ ਮੱਥਾ ਚਮਕਦਾ, ਪਰ ਇਹ ਝੂਠਾ ਧਨ ਹੈ ਜਿਹਨਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ, ਨਾਮ ਰੂਪੀ ਧਨ ਇਕੱਠਾ ਕੀਤਾ ਹੈ, ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ। ਪੰਡ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕੇ, ਬਾਣੀ ਪੜਨ ਵਾਲੇ ਦੇ ਮਸਤਕ ਤੋਂ ਹੀ ਜਾਪਦਾ ਇਹ ਲਗਨ ਵਾਲਾ। ਕੀ ਕਰਨ ਲੱਗਾ ਹੈ ਇਹਨੇ ਕਿਹਾ ਮੈਨੂੰ ਛੱਡ ਦਿਓ, ਮੈਂ ਇਸ ਦੁਨੀਆਂ ਤੋਂ ਤੰਗ ਆ ਕੇ ਕੀ ਕਰਨ ਲੱਗਾ ਹੈ। ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿੱਚ ਮਰਨਾ ਚਾਹੁੰਦਾ।
سونی صورت مسکرا کے. اس طرح کا مرنا یہ ٹھیک نہیں. اس طرح کا مرنا یہ آتم گھات کہیں گے. یہ جو آتم کاتی ہے بانی لکھا ہے آتم کاتی جگت کسائی, جس نے اپنی آتما کا کات کی. اس طرح کا مرنا ٹھیک نہیں. کیوں مرنا ہے؟ میں بڑا دکھی, میں دنیا تو تنگ آ گیا. کارن جی, میں کدے مایا تاری سا. میرے کاروبار چلتے سن, فرما چلدیا سن, دیساں بدیساں وچ میرا کار وہار, سارے شہر وچ اتنے تک میری کوٹھی دے دروازے کے دربان ہر ویلے کھڑوتا رہتا. میرا حکم سی کہ کوئی منگتا بہادت مہاپرش میرے دروازے پہ نہ آئے. جی غلطی نال آ بھی جائے تو دربار نو حکم سی انہوں اگے توڑ دینا ہے, انہوں دینا کچھ نہ. اسی طرح ہوں پر ایک دن کوئی سائیں دا پیارا مہاپرش آ گیا. اس نے آ کے صدا کی تھی, رب دیا داتا پراپت کرن والے ہو, رب دے نام تے کچھ دیو. بھوک لگی ہے, بھوک بڑی بلوان. فرید نے لکھے موتوں بھوک بری, راتیں کھا دنے پھر کھڑی, بھکھا انسان کئی طرح دیا غلطیاں کر جاتا ہے, پاپ کر جاتا ہے. بھوک مہاپرش کسی پیار چا کے صدا دیتی. سرمان نے کیا اگے جاؤ, تو کچھ نہیں ملے گا. پر مہاپرش ہس پہ کہنے لگے کیوں نہیں ملے گا, جی تو ایتھے کچھ نہ ہوئے تو کچھ نہیں ملے گا. یہ جی میرے سائی نے سب کچھ دیتا ہے تو سائی دے نام تے منگدا کچھ دے. دروان نے پھر اس نے کہا بھائی یہ ٹھیک ہے, محل ہے, اندر بےنت پدارت ہے, پر ساڈے سیٹ دا حکم نہیں ہے کسی نے کچھ دے. اس واسطے چلا جا مہاپرش, میں نہیں جاؤں گا. مہاپرش پیاری سات سنگ تو جاوا ایڈے وسدے رستے گھر تو خالی. دربان نے پھر بھی سمجھایا, مہاپرش نہیں گئے, آخرکار میں اندروں باہر آ گیا. تکیا دربان نو پوچھے دربان یہ کیوں کھڑوتا ہے؟ سیٹ جی بڑا کیا ہے جانتا نہیں, چلا جا. مہاپرش ہستا کہنے لگے نہیں جا سکتا, کچھ لے کے مینو کرو دا. صاحبان شری سکھمنی صاحب جی دے اندر آپ روز پڑھ دے گن گاوت تیری اتر سمیل. جو جو صاحب دے گن گاؤ گے تو من نمرتا ہو جائے گا. من دے غریبی, غریبی دا کہ نہیں مطلب ہے میرے کپڑے پانے یا نردن ہونا.

ਰੱਖਣਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗੀਆਂ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਾਰਾ ਖਾਲੀ ਰਹੇਗਾ ਆਓ ਚੋਰੀਓ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਹੈ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ ਜਿਸ ਪਾਉਣਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ ਇੱਥੋਂ ਦੇ ਬਦਲੇ

ਸਭ ਤੇ ਵੱਡਾ ਸਤਿਗੁਰੂ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹਉਮੈ ਦੀ ਮੈਲ ਨੂੰ ਲਾਉਣ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ। ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨੀ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਬੇਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰ ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਸਭਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇ, ਜਵੇਂ ਦੇ ਤਾਂ ਫੱਫਾ ਫਾਕਾ। ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਣ ਕੀ ਧਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਕੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੋਂ ਪਰਸਾ ਪਰਸਰਾ ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ। ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
ਨਿਮਾਣਾ ਜਿਹਾ ਗੰਗੂ ਆਪਣੇ ਬੱਚਿਆਂ ਤੇ ਘਰਵਾਲੀ ਨੂੰ ਲੈ ਕੇ ਸੋਚਿਆ ਕਿਧਰ ਜਾਵਾਂ, ਜੰਗਲ ਹੀ ਚਲਾ। ਜਿਸ ਸ਼ਹਿਰ ਵਿਚ ਰਾਜ ਕੀਤਾ ਹੋਵੇ ਅੱਜ ਮੇਰੀ ਇਹ ਦਿਸ਼ਾ, ਹੋਰ ਕੁਝ ਵੀ ਨਹੀਂ। ਇੱਕ ਦਿਨ ਬੀਤਿਆ, ਦੂਜਾ ਦਿਨ, ਤੀਜਾ ਦਿਨ, ਮਾਸੂਮ ਬੱਚਿਆਂ ਵੱਲ ਵੇਖ ਕੇ ਮੈਨੂੰ ਤਰਸ ਆਇਆ। ਉਹ ਪਾਪੀ ਮਨ, ਚੱਲ ਸ਼ਹਿਰ ਵਿਚ ਕੋਈ ਮਿਹਨਤ ਮਜ਼ਦੂਰੀ ਕਰ, ਇਹਨਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਲਿਆ ਕੇ। ਕਰਤੂਤਾਂ ਤੇਰੀਆਂ ਹਨ, ਮਾਲ ਦਾ ਇਹ ਪੈ ਭੁਗਤੇ। ਸ਼ਹਿਰ ਵਿਚ ਆ ਗਿਆ, ਤੁਰਿਆ ਜਾਂਦਾ ਸਾ। ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ। ਮੈਂ ਦੂਰੋਂ ਤੱਕਿਆ, ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ। ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ, ਦੂਜਾ ਕਹਿੰਦਾ ਮੈਂ ਖਾਣਾ, ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨੀ ਮਿਲਿਆ, ਮੈਂ ਇਹਦੇ ਜੋ ਕੁਛ ਹੈ ਉਹ ਖਾਣਾ, ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ। ਬੱਚਿਆਂ ਦੀ ਹਾਲਤ ਨੂੰ ਤੱਕ ਕੇ, ਉਹਨਾਂ ਦੀ ਆਵਾਜ਼ ਨੂੰ ਸੁਣੇ, ਮੇਰਾ ਦਿਲ ਥੰਮ ਗਿਆ। ਮੈਨੂੰ ਆਪਣੇ ਬੱਚੇ ਯਾਦ ਆਏ। ਅਰਜੀ ਕੀ ਪੁੱਛਦੇ ਹੋ? ਜਿਸ ਵੇਲੇ ਮੈਂ ਨੇੜੇ ਆਇਆ, ਕੀ ਆ ਕੇ ਤੱਕਿਆ, ਮੇਰੇ ਬੱਚੇ ਸਨ। ਆਖੋ ਤਰੀਬ ਛੱਤੀ ਪਦਾਰਥ ਖਾਣ ਵਾਲਿਆਂ ਦੀ ਅੱਜ ਇਹ ਹਾਲਤ। ਸੋਚਿਆ ਮਨ, ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ। ਹਾਰ ਕੇ ਨਦੀ ਤੇ ਪਹੁੰਚਿਆ, ਛਾਲ ਮਾਰ ਕੇ ਮਰਨਾ ਚਾਹੁੰਦਾ ਸਾਂ, ਪਰ ਮਰਨਾ ਬੜਾ ਕਠਿਨ। ਦੂਰੋਂ ਭੱਜ ਕੇ ਇੱਕ ਵੀ ਆਇਆ, ਨਦੀ ਤੇ ਖੜੋ ਗਿਆ ਦੂਜੀ ਵੇਰੀ, ਫਿਰ ਹੁਣ ਤੀਜੀ ਵੇਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ, ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ, ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਣ। ਪਿਆਰੀ ਸਾਹਿਬ ਸੰਗਤ, ਇਹ ਬਖਸ਼ੀ ਰੂਹ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ ਸੀ, ਗੁਰੂ ਗੁਰੂ ਜਪਦਾ ਸੀ। ਪਿਆਰਿਆ ਗੰਗਾ ਰਾਮਾ, ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ, ਮੋਹ ਮਰਨੇ ਕਾ ਚਾਹੋ ਹੈ, ਮਰੋ ਤੋ ਹਰ ਕੇ ਦੁਆਰ, ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ, ਮੈਨੂੰ ਕਿੱਥੇ ਲੈ ਜਾਓਗੇ, ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ, ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ। ਗੁਰੂ? ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ, ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਟਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਏ, ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ, ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ, ਮੇਰੇ ਵਰਗਾ ਵੀ ਕੋਈ ਨਿਮਾਣਾ ਹੈ? ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ, ਤਾਂ ਹੀ ਉਹ ਤਾਂ ਤੈਨੂੰ ਕਹਿੰਦਾ, ਨਾਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ, ਗੰਗਾ ਰਾਮ। ਮੈਂ ਤੀਜਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ। ਗੁਰੂ ਕੋਲ ਚਾਹ ਜਿੱਥੋਂ ਸਾਰੀਆਂ ਦਾਤਾਂ ਮਿਲ, ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ, ਬੋਲੋ ਸਤਨਾਮ। ਦੂਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਹੇ ਹੈ। ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨਾ, ਤਨ ਮਨ ਠਰੇ। ਉਹ ਪਿਆ ਸਿੱਖ ਨੇ ਕਿਹਾ, ਗੰਗਾ ਰਾਮ, ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ, ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਪਿਆਰੀ ਸਾਧ ਸੰਗਤ,
ساکام سیوا بھی کدے ضائع نہیں جانی. جو گرمخ تن من تن نال گرو کر دی سے. گسائی تلسی داس جی نے لکھیا ہے نا, تلسی دیر نہ کیجیے پجیے نام سجائے, لوک مجوری دیتے ہیں کیوں راکھے بھگوان. کسی بندے دا کم کریے بھی مجوری دے تے رب کیویں رکھ لے, بھگوان کیویں رکھے گا. پانی جی لکھے جا کے سمرن سب کچھ پائیے تو پھر تھی کسی بھی جیڑا گرمت ایک قدم بھی گرو وال رکھتا ہے وہ پھر بھی ضرور دے. بابا جی تو بدل کر دے سن جی گرو نے پیار کا فرنا ہی بنا لیے نا تو بدل ہی بخش بخش چنگا راما نے تیری مرضی کیڑی سیوا کرنا چاہ سوچن لگ گیا. اٹھانی روز والی سیوا کر پر جنہیں لکھاں گنے انہوں نے واسطے آسانی کی چیز ہے. خیال آیا چلو منا نسکام سیوا کر, سیدھا لنگر چ آ گیا. گنگا رام لاہور دے رہن والا ہے سیٹھ, اج سن گرو امرداس پاتشاہ دے لنگر جھوٹے پانڈے پہ ہماری سیوا کر دے. ایک مہینہ بیت گیا, دو مہینے, تین مہینے, پر کدے بھی سدگر سچے پاتشاہ جی نے آ کے نہیں پوچھا تو کون ہے, کی سیوا کرتا ہے, کس واسطے کر. پر گنگا رام من نو سمجھا ہے میں نے گرو انتر جامی تو لگا رہا, یہ گرو کر دی سیوا ملی ہے تو کری. گنگا رام نالے جھوٹے پانڈے مائی دارے دا ہے تے نالے پڑھدا رہے کی

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ।

ਗੁਰੂ ਕੇ ਚਰਨਾਂ ਨੂੰ ਧੋ ਦੇ, ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ, ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਉਹ ਦੇ। ਹਜ਼ੂਰ ਕਹਿਣ ਲੱਗੇ ਸੀ, ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਛਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਹੈ, ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਤੇ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ, ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

ਪਿਆਰੀ ਸੱਚ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਹੜੀ ਫੁਲਵਾੜੀ ਸਨ ਸਰਬਤ ਮਾਈ ਪਾਈ ਆਪ ਧਨ ਹੋ ਦੂਰ ਨੇੜੇ ਤੋਂ ਚੱਲ ਕੇ ਹੰਸ ਉਡਾਰੀਆਂ ਮਾਰ ਕੇ ਸਤਸੰਗ ਰੂਪੀ ਮਾਨ ਸਰੋਵਰ ਜੁੜ ਕੇ ਤੇ ਅੱਜ ਉਹ ਦਾਤ ਤੁਸੀਂ ਵੀ ਪ੍ਰਾਪਤ ਕੀਤੀ ਹੈ ਜੋ ਤੀਜੇ ਗੁਰੂ ਨਾਨਕ ਨੇ ਗੰਗਾ ਰਾਮ ਨੂੰ ਬਖਸ਼ੀ ਹੈ ਆਓ ਇਸ ਦਾਤ ਨੂੰ ਸੰਭਾਲੀਏ ਮਾਲਕ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਸਵਾਸ ਸਵਾਸ ਜਪੀਏ ਸਤਨਾਮ ਬਾਣੀ ਨਾਲ ਜੁੜੀਏ ਸਤਿਗੁਰੂ ਦੇ ਸ਼ੁਕਰਾਨੇ ਵੀ ਜੁੜੀਏ ਇਹਦਾ ਫਲ ਜੀਵਨ ਸਫਲਾ ਫਿਰ ਸਾਡਾ ਇਹ ਲੋਕ ਸੁਖੀਏ ਲੋਕ ਨਾਨਕ ਬਾਬਾ ਜੀ ਨੇ ਬਖਸ਼ਿਸ਼ ਗੁਰਮੁਖ ਪਰਿਵਾਰ ਤੇ ਕੀਤੀ ਮਹਾਨ ਜਗ ਆਰੰਭ ਬਾਣੀ ਦੇ ਸੋਮੇ ਚੱਲ ਰਹੇ ਹਨ ਅੰਮ੍ਰਿਤ ਕੀਰਤਨ ਦੇ ਭੋਜਨ